ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਾਰ ਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਣਾ ਸੋ ਕਰ ਰਹਿਆ। ਸੋ ਉਦਾਰ ਰਾਗ ਆਸ਼ਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ। ਕਿਤੇ ਤੇਰੇ ਰਾਗ ਪਰੀ ਸਿਉ ਕਹੀਐ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ, ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਿਤ ਪੜਨ ਰਖੀ ਸੂਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗ ਮਸ਼ ਪਿਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸੇਈ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇ ਤਾ ਕੇ ਵੱਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲੋ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ

ਨਾਨਕ ਸਾਚਿਓ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ।

ਬਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ।

ਚਿਤ ਵਹਿ ਉਦਮ ਜਾ ਆਹਰ ਹਰ ਜਿਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੁਸਾ ਕਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਾਧ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ

ਤੇਜੀ ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ।

ਅਰਸ ਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸੋ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਾਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਨ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ।

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਗੁਰਗੱਦੀ ਤੇ ਵਿਰਾਜਮਾਨ ਹਾਜ਼ਰਾ ਹਜ਼ੂਰ ਜਹਰਾ ਜਹੂਰ, ਸਰਬ ਕਲਾ ਭਰਪੂਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ। ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀ ਦਾਰ ਬਖਸ਼ ਰਹੇ ਹੋ ਮਹਾਰਾਜ ਜੀ, ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ ਸਤਿਗੁਰੂ ਜੀ। ਸਤਿਗੁਰੂ ਜੀ, ਅੱਜ ਐਤਵਾਰ ਦੇ ਦਿਨ ਮਹਾਰਾਜ ਹਫ਼ਤਾਵਾਰੀ ਦੀਵਾਨ ਸਜਾਏ ਗਏ, ਸੰਧਿਆ ਵੇਲੇ ਸਤਿਗੁਰੂ ਜੀ ਪਾਵਨ ਗੁਰਬਾਣੀ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਮਹਾਰਾਜ ਜੀ, ਦਰ ਆਈ ਸੰਗਤ ਦੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜ ਜੀ, ਕਾਰੋਬਾਰਾਂ 'ਚ ਵਾਧੇ ਪਾਉਣੇ, ਬੱਚਿਆਂ ਨੂੰ ਮਹਾਰਾਜ ਸਿੱਖੀ ਸਿੱਧਕ ਬਖਸ਼ਿਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ, ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਭਨਾਂ ਦਾ ਭਲਾ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਮਾਤਾ ਪਿਤਾ ਤੇ ਆਗਿਆਕਾਰ ਬਣਾਉਣਾ, ਬਾਣੀ ਅਤੇ ਬਾਣੇ ਦੇ ਨਾਲ ਜੋੜਨਾ ਸਤਿਗੁਰ ਸੱਚੇ ਪਾਤਸ਼ਾਹ ਜੀ, ਦਰ ਘਰ ਦੇ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਸਤਿਗੁਰੂ ਜੀ। ਸ਼ੁਕਰ ਹੈ ਚਾਰ ਪੈਰ ਦਿਨ ਸੁੱਖ ਦਾ ਬਤੀਤ ਕੀਤਾ ਮਹਾਰਾਜ ਜੀ, ਆਈ ਚਾਰ ਪੈਰ ਰਹਿਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣੀ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਰੋ ਕਿਰਪਾ ਪਾਵਨ ਪਵਿੱਤਰ ਸਤਿਗੁਰੂ ਸੱਚੇ ਪਾਤਸ਼ਾਹ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਮੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼

0: ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਾਉ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦੇ ਸਮੇਂ ਸੌਦਾ ਰਹਿਰਾ ਸਾਹਿਬ ਦੇ ਜਾ ਆਪ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸਰਵਣ ਕੀਤੇ ਨੇ। ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਜੋ ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿਨ੍ਹਾਂ ਨੇ ਹਲੇ ਤੱਕ ਸੇਵਾ ਵਿੱਚ ਹਿੱਸਾ ਨਹੀਂ ਪਾਇਆ, ਜਿਸ ਜ਼ਰੂਰ ਦਸਵੰਧੀ ਕਾਰਪੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਮਾਇਆ ਦੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, 12 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਇਸ ਗੁਰੂ ਘਰ ਦੇ ਵਿੱਚ ਲਾਇਬ੍ਰੇਰੀ ਵਿੱਚ ਨਾਮ ਸਿਮਰਨ ਕੈਂਪ ਲੱਗ ਰਹੇ ਨੇ, ਜਿਹਦਾ ਸਮਾਂ ਹੈ ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ। ਜ਼ਰੂਰ ਇਸ ਕੈਂਪ ਵਿੱਚ ਪਹੁੰਚ ਕੇ ਨਾਮ ਸਿਮਰਨ ਅਭਿਆਸ ਦੇ ਲਾਹੇ ਲਈਏ ਜੀ। 17 ਅਕਤੂਬਰ ਨੂੰ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਹੈ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ। ਜਿਨ੍ਹਾਂ ਨੇ ਹਿੱਸਾ ਲੈਣਾ ਹੋਵੇ ਇਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਹਨ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 24 ਅਕਤੂਬਰ ਨੂੰ ਪਲੀਜ਼ ਡੋਨੇਟ ਯੂਰ ਬਲੱਡ ਇਨ ਦਾ ਸਕੂਲ ਲਾਇਬ੍ਰੇਰੀ ਫਰੋਮ 8 AM ਟੂ PM ਦੇ ਵਿੱਚ। ਇਹ ਸੈਚਰਡੇ ਨੂੰ ਬਲੱਡ ਦਾ ਜਿਹੜਾ ਹੈ ਡੋਨੇਟ ਹੋ ਰਿਹਾ। ਜਿਨ੍ਹਾਂ ਨੇ ਬਲੱਡ ਡੋਨੇਟ ਕਰਨਾ ਹੋਵੇ ਉਹ ਪਹੁੰਚ ਸਕਦੇ ਨੇ ਜੀ। ਉਹ 27 ਅਕਤੂਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਵਿੱਚ ਮਨਾਏ ਜਾਣਗੇ। ਜ਼ਰੂਰ ਇਹਦੇ ਵਿੱਚ ਸਹਿਯੋਗ ਬਖਸ਼ਿਸ਼ ਕਰਨਾ ਜੀਓ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਆਰਤੀ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ। ਇਹਨਾਂ ਤੋਂ ਬਾਅਦ ਅਖੰਡ ਕੀਰਤਨੀ ਜਥਾ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਕੀਰਤਨ ਕਰਨਗੇ, ਨਾਮ ਸਿਮਰਨ ਅਭਿਆਸ ਹੋਣਗੇ, 8:30 ਵਜੇ ਤੱਕ ਦੀਵਾਨ ਸਜਣਗੇ, ਸਤਿਗੁਰਾਂ ਦੀ ਪਾਵਨ ਗੋਦ ਜੁੜ ਬੈਠ ਕੇ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਗੁਰੂ ਘਰ ਦੇ ਹੋਰ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਮੁੱਖ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਉਹਨਾਂ ਕੋਲ ਹੋਰ ਜਾਣਕਾਰੀ ਲੈ ਸਕਦੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਰੀ ਸਤਸੰਗਤ ਜੀ। ਹੁਣ ਟਾਈਮ ਹੋਇਆ ਅਖੰਡ ਕੀਰਤਨੀ ਹੈ ਜਿੱਥੇ ਤਾਂ ਵੀਰ ਜੀ ਹੋਰ ਪੁੱਛ ਚੁੱਕਿਆ ਨੇ, ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਨਾਮ ਬਾਣੀ ਸਿਮਰਨ ਨਾਲ ਜੁੜਨਾ ਹੈ ਜੀ। ਹੋਈਆਂ ਫੁੱਲਾਂ ਚ ਕਣਕ ਤੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

तुमरी गात मित तुम ही जानी नानक दास। बोलना जी सतनाम वाहिगुरु वाहिगुरु वाहिगुरु। एक ओंकार वाहिगुरु जी की फतेह। श्री भगवती जी सहाय वार। श्री भगवती जी की पातशाही दसवीं। ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਉਹਨਾਂ ਦੇ ਆਵੇ ਤਾਏ ਸਭ ਥਾਂ ਹੋਏ ਸਹਿਜ ਸਮਾਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਸਹਿਜ ਸਮਾਂ ਪਾਤਸ਼ਾਹ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਆਰਿਆਂ ਨਾਲ ਚਰਾਏ ਗਏ ਚਰਖੜੀਆਂ ਤੇ ਚੜ੍ਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਕੁਚੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਕਰਤ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਹਾ ਹੈ ਦੇਖ ਦੇਖ ਪਤਾ ਹੈ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇਰ ਮਾਣਿਆਂ ਕੇ ਮਾਣ ਸਤਿਗੁਰੂ ਜੀ ਨਤਾਣਿਆਂ ਕੇ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਜੀ ਉਹ ਆਪ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਪਾਤਸ਼ਾਹ ਜੀ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਰਾਤਰੀ ਦੀ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾਂ ਅੰਦਰ ਆਰਤੀ ਆਰਤਾ ਕੀਰਤਨ ਉਪਰੰਤ ਕੀਰਤਨ ਹੋਏ ਪਾਤਸ਼ਾਹ ਜੀ ਕੀਰਤਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਜੀ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣੇ ਜੀ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਵਣਾ ਦਰ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਜੀ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਨ ਕਰਾਉਣਾ ਪਾਤਸ਼ਾਹ ਜੀ ਸੰਗਤਾਂ ਆਪੋ ਆਪਣੇ ਘਰ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਸਰਨ ਕਰਦੇ ਹਾਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾਂ ਕਰ ਰਹੀਆਂ ਹਨ ਸਰਦਾਰ ਜਗਨਦੀਪ ਪਦਮ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਕੇ ਲੰਗਰਾਂ ਵਾਸਤੇ $500 ਮਾਇਆ ਭੇਟਾਂ ਕਰਦੇ ਹਨ ਬੀਬੀ ਮਨਕਸ਼ੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ $25 ਮਾਇਆ ਭੇਟਾਂ ਕਰਦੇ ਹਨ ਗੁਲ ਕੇਸ਼ਵਾਨੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦੇ ਹਾਂ ਗੁਰੂ ਘਰ ਵਾਸਤੇ $100 ਮਾਇਆ ਭੇਟਾਂ ਕਰਦੇ ਹਨ ਬੱਚੇ ਹਰਮਨ ਪ੍ਰੀਤ ਦੀ ਸਿਹਤ ਤੰਦਰੁਸਤੀ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀਆਂ ਕਰਦੇ ਹੋਏ ਬੀਬੀ ਜਸਵਿੰਦਰ ਕੌਰ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾਂ ਕਰਦੇ ਹਨ ਦੀਪਕ ਅਹੂਜਾ
ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ $250 ਮਾਇਆ ਪੇਟਾ ਕਰਦੇ ਹਨ ਸੁਰਗਵਾਸੀ ਸਰਦਾਰ ਬੰਤਾ ਸਿੰਘ ਦੀ ਸਾਲਾਨਾ ਯਾਦ ਮਨਾਉਂਦੇ ਹੋਏ $500 ਪਰਿਵਾਰ ਵੱਲੋਂ ਪੇਟਾ ਹੋਏ ਦਾ ਤਾਜ ਦੀ ਕਿਰਪਾਲਤਾ ਕਰਨੀ ਜੋ ਭਾਵਨਾ ਕਰਕੇ ਸੇਵਕਾਂ ਨੇ ਸੇਵਾ ਕੀਤੀ ਹੈ ਸੋ ਭਾਵਨਾ ਪੂਰਨ ਕਰਨੀਆਂ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰਨ ਕਰਾਉਣਾ ਸਰਦਾਰ ਬੰਤਾ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੇ ਸੀਸ 'ਤੇ ਮਿਹਰ ਪ੍ਰਿਆਤ ਰੱਖਣਾ ਸਵਾਸ ਸਵਾਸ ਸਿਮਰਨ ਕਰਾਉਣਾ ਦਾ ਤਾਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੈ ਸੁੱਖ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਉਣੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤੇ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਵੜੇ ਸੰਭਾਲੀਆਂ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਿਰਪਾਵੋ ਤੇਰ, ਦੇਹ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ, ਘਰ ਘਰ ਇਹੋ ਪਹੁੰਚਾ ਸੁਧੜੇ ਨਿਤ ਪਵਨ। ਸਦਨਹਾਰਾ ਸਿਮਰੀਐ ਨਾਨਕ ਸੇ ਦੇਹਿਆ ਵਨ, ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਡਾਈ ਤੋਏ ਰਹਾਓ। ਵਿਸਵੇ ਚਸਿਆਂ ਘੜੀਆਂ ਪਹਿਰਾ, ਤਿੱਤੀ ਵਾਰੀ ਮਾਓ ਹੋਆ, ਸੂਰਜੇ ਕੁਰਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤਨ ਨਾਇਕ ਤੋਹੀ, ਸਹਿਸ ਪਦ ਬਿਮਲ ਨਾਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋਤ ਇਸ ਭਾਵੈ ਸਵਾਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ, ਮਨੋ ਆਨੰਦ ਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ, ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਰਸ ਸਾਧਨਾ ਜਾਣਿਆ, ਤਨੇ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੈ, ਦੁਖ ਜਨਮ ਮਰਨ ਪਉ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਉੜ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ, ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰਲਾ, ਆ ਗਏ ਬਸਨ ਸੁਹੇਲਾ। ਔਦ ਘਟੈ ਦਿਨ ਸੁ ਰਹਿਣ ਆਰੇ, ਮਨ ਗੁਰਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ, ਮਹਿ ਤਰਿਓ ਬ੍ਰਹਮ ਗਿਆਨੀ, ਜਿਸਹਿ ਜਗਾਏ ਪਿਆਵੈ ਇਹੋ ਰਾਸ ਕਥ ਕਥਾ ਤਿਨ ਜਾਨੀ।

समदी अरसो कुरसो चटिया जे सच्चे पातशाह मल जन्म

ਜਾਵ ਕਾਚਾ ਤਨ ਸੰਚ ਹੈ ਮੂਰਖ ਗਵਾਰ ਮਨ ਮੁਖ ਭੂਲੇ ਅੰਧ ਗਾਵਾਰ ਬਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਰਥ ਜਾਏ ਨਾ ਪਦਾਰਪਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀਓ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀਆਂ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ। ਆਪ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ, ਜੋ ਕਿ ਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 665 ਅਤੇ 666 ਅੰਗ ਤੇ ਸੁਭਾਇਮਨ ਹੈ ਜੀ। ਸੋ ਗੁਰੂ ਮਹਾਰਾਜ ਕਿਰਪਾ ਕਰਨ ਆਪ ਸਮੂਹ ਸਾਧ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਦੀ ਦਾਤ ਤਦੋਂ ਗੁਰੂ ਗੁਰਸਿੱਖੀ ਜੀਵਨ ਨਾਮ ਦੀਆਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਸਾਧ ਸੰਗਤ ਜੀ ਹੁਣ ਸੁਖਮਨੀ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ

ਪ੍ਰਭ ਕਾ ਸਿਮਰਨ ਗਰਭ ਨਵਸ਼ ਪ੍ਰਭ ਕਾ ਸਿਮਰਨ ਦੁਖ ਜਮ ਨਸ਼ ਪ੍ਰਭ ਕਾ ਸਿਮਰਨ ਕਾਲ ਪ੍ਰਹਰ ਪ੍ਰਭ ਕਾ ਸਿਮਰਨ ਦੁਸ਼ਮਣ ਟਰ ਪ੍ਰਭ ਸਿਮਰਤ ਕਸ਼ ਵਿਘਨ ਨ ਲਾਗ ਪ੍ਰਭ ਕਾ ਸਿਮਰਨ ਅਨ ਦਿਨ ਜਾਗ ਪ੍ਰਭ ਕਾ ਸਿਮਰਨ ਭਾਉ ਨ ਵਿਆਪੈ ਪ੍ਰਭ ਕਾ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕ ਸੰਗ ਸਰਵਿਨ ਦਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਨਿਦ ਸਿੱਧ

ਸਤਿਗੁਰ ਗਮਾਨੀ ਪ੍ਰਭ ਕਾ ਸਿਮਰਨ ਹੋਏ ਸੁਫਲਾ, ਪ੍ਰਭ ਕਾ ਸਿਮਰਨ ਸੁਫਲ ਫਲਾ। ਸੇ ਸਿਮਰੈ ਜਨਾਬ ਸਿਮਰਾਏ, ਨਾਨਕ ਦਾ ਕੈ ਲਾਗੋ ਪਾਈ। ਪ੍ਰਭ ਕਾ ਸਿਮਰਨ ਸ਼ਬਦ ਉੱਚਾ।

ਤਹਿ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਲਖ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਥਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੇ ਓਤ ਪੋਤ ਜਨ ਹਰ ਰਸ ਰਤੇ ਸੁਨ ਸੁਮਦ ਨਾਮ ਰਸ ਮਤੇ ਅਟ ਪਹਿਰ ਜਨ ਹਰ ਹਰ ਜਪੈ ਹਰ ਗ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਉ ਕਰੇ ਨਾਨਕ ਜਨ ਸੰਗਤੀ ਤਰੇ ਪਰ ਜਾਤ ਹਵਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨ ਦਰ ਤੁਕ ਲਥਾ ਨਾਮ ਕੀ ਮਹਿਮਾ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਬਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ

ਸਗਲ ਤਿਆਗ ਬਨ ਮਧਿ ਫਿਰਿਆ। ਅਨਕ ਪ੍ਰਕਾਰ ਕੀ ਬਚਤਨਾ ਗੁਣ ਦਾਨ ਹੋਮੈ ਵਰਤਨਾ ਸਰੀਰ ਕਟਾਏ ਹੋਮੈ ਕਰ ਰਤੀ ਵਰਤ ਨੇਮ ਕਰੈ ਬੋ ਭਾਤੀ ਨਹੀਂ ਤੁਲ ਰਾਮ ਨਾ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌਕਣ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪਿਸਰ ਥੀਵੈ ਅਗਨ ਮਹੇ ਹਮਤ ਪ੍ਰਾਨ ਕਨਕ ਅਸਾਵ ਹੈ ਵਰ ਭੂਮਦਾਨ ਨਿਓਲੀ ਕਰਮ ਕਰੈ ਭਵਾਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਗਰ ਸਰੀਰ ਕਟਾਵੈ ਤੋ ਪੀ ਹੋਮੈ ਮਿਲ ਨ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ।

ਘਟ ਘਟ ਜੀ ਨਾਮ ਨਬਨੇ ਦੇ ਬੁਰਾ ਮਿਟਨ ਭੇਖੈ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੀ ਦਾ ਨਾਨਕ ਪਾਪ ਗੁਣ ਨਹੀਂ ਲਿਪਾ ਨਿਰਧਾਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਮ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਗੁ ਦੇਵ ਹੋ ਦਾਨ ਗਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇਂਦਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਵਰਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਸ੍ਰੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਗਿਰਿਆ ਸਾਧ ਸੰਗ ਦੁਰ ਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਬਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਮ੍ਰਿਤ ਬਾਣੀ ਹਰ ਕੋ ਜਸ ਸੁਨ ਰਸੁਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟਵ ਸਹਿਰ ਨਾਮ ਸਲੋਕ ਨਿਰਗੁਨਿਆਰੇ ਅਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭੇ ਨਾ ਲਸ਼ ਪੈਰੀ ਰਮਈਆ ਕੇ ਗੁੰਜੇਤ ਪ੍ਰਾਣੀ ਕਵਨ ਮੂਲ ਦੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭਗਨ ਮੈਂ ਜਿਨਹਿ ਉਹ ਵਾਰਿਆ ਬਾਰ ਵਿਵਸਥਾ ਤੁਝਹਿ ਪਿਆਰੇ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਦ ਪਿਆਉ ਪ੍ਰਸਾਦ ਸੈਨ ਮੁਖ ਅਪਿਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੁਝੈ ਬਖਸ਼ ਲਿਹੋ ਤੋ ਨਾਨਕ ਸਿਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸਹਿ ਸੁਤ ਪ੍ਰਾਦ ਮੀਤ ਬਨੰਦਾ ਸਿੰਘ ਹਸੈ ਜਿਹ ਪ੍ਰਸਾਦ ਪੀਵੈ ਸੀਲਨ ਜਲਾ ਸੁਖਦਾਈ ਪਵਨ ਪਵ ਕਮਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨੀ ਤਰ ਦਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੋੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ

ਸਭ ਕੋਟੀ ਸੰਗਤ ਚ ਸਾਚ ਛੋੜ ਝੂਠ ਸੰਗਮ ਚ ਜੋ ਛਡ ਨਾ ਸਵਸਤ੍ਰ ਕਰ ਮਾਨੇ ਜੋ ਹੋਵਨ ਸਦੂਰ ਪਰਾਨੇ ਛੋੜੇ ਜੈਤ ਸਗਾ ਸਰਮ ਕਰੇ ਸੰਗ ਸਹਾਈ ਤਿਸ ਪਰ ਹਰੇ।

ਦੱਸੈ। ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ, ਕਾਲ ਨਿਆਵੈ ਮੁੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ

ਸਭ ਬੁਝਾਵ ਤਨੇਰਾ ਉਪਾਵ ਸਿਆ ਨਵ ਸਗਲ ਦੇ ਰਹਿਤ ਸਭ ਕਸ ਜਨ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਈ ਲੜ ਲਾਇ ਥਾਨ ਥਨੰਦਰ ਰਹੇ ਅਸਮਾਇ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਮਿਨਸ ਜਾਇ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਸ਼ਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਗੁਰ ਰਖਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਭ ਹੈ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਡ ਪੈਰ ਸਿਮਰਾਉ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਡ ਵਡੰਬਰ ਹਡਾਵ ਹੈ ਤਿਸੈ ਤਿਆਗ ਕਤ ਅਵਰ ਲੁਭਾਵ ਹੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਅਠ ਪਹਿਰ ਤਾਂ

ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਰਸਿੱਧੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਜਨ ਦੇਹੀ ਲਿਵ ਲਾਭ ਹੋਵੇ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਰਵਲ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ

ਨਾਨਕਤਾ ਕੀ ਭਗਤ ਕਰੇ। ਜੇ ਪ੍ਰਸਾਦ ਅਭੁਖਨ ਪਹਿਰੀ ਜੈ ਮਾਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜੇ ਪ੍ਰਸਾਦ ਆਸਾਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬਹੁ ਨ ਵਿਸਾਰੀ। ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪਰੋਏ ਪ੍ਰਭ ਆਪਣੇ ਮਨ। ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਰਤ ਸਹਿ ਧਿਆਈ। ਤਿਸਹਿ ਧਿਆਏ ਜੋ ਏਕ ਲਖੈ ਇਹਾਂ ਉਹਾਂ ਨਾਨਕ ਤੇਰੀ ਰਖੈ। ਜੇ ਪ੍ਰਸਾਦ ਕਰਹਿ ਪੁਨ ਬੋਦਾਨ ਮਨ ਆਠ ਪਹਿਰ ਕਤਸ ਕਾ ਧਿਆਨ।

ਸੰਗਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨਹਿ ਗਰਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲਹਿ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗ ਹੋ ਗੁਰ ਪ੍ਰਸਾਦ ਨਾਨਕ ਮਨ ਜਗ ਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਗੋ ਜਾਪ

ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੁਨਾ ਆਪ ਗਵੇ ਸੁ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਤੇ ਅਤਿ ਗਮਲ ਵਿਗਾਸ ਪ੍ਰਭ ਸੁ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ

ਸਤਿਗੁਰ ਸਿੰਘ ਪ੍ਰਗਟ ਸੁਗਿਆਨ ਸਾਧਕੈ ਸੰਗ ਪੁਜੈ ਬ੍ਰਹਮ ਨੇਰਾ ਸਾਧ ਸੰਗ ਸਭ ਹੋਤਨ ਵੇਰਾ ਸਾਧਕੈ ਸੰਗ ਪੈ ਨਾਮ ਰਤਨ ਸਾਧਕੈ ਸੰਗ ਇਕ ਉਪਰ ਜਤਨ ਸਾਧਕੀ ਮਹਿਮਾ ਬਨੈ ਕੌਣ ਪੁਰਾਣੀ ਨਾਨਕ ਸਾਧਕੀ ਸੋਭਾ ਪ੍ਰਮਾਹੀ ਸੁਮਾਨੀ ਸਾਧਕੈ ਸੰਗ ਨ ਕਭੂ ਤਵੈ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ ਸਾਧਕ ਸੰਗ ਅਵੈ ਬਸ ਪੰਜਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਈ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤ ਹੂੰ ਤਵੈ ਸਾਧ ਸੰਗ

ਰੱਖੇ ਹਨ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧਕ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ।

ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖਾ ਇਕ ਸਿਬਨ ਕੋਏ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਈ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਦੰਭ ਕੋ ਲਗੇ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਜੇਕ ਜਿਉ ਬਸੁਦਾ ਕੋ ਖੁਦ ਹੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਗੇ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ

ਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰਿਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਪਰਮਾਇਆ, ਬ੍ਰਹਮ ਗਿਆਨੀ ਦੇ ਕਸ਼ਮੁਰ ਨ ਪਹਿਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਦੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ।

ਸੰਤਨ ਭਾਈ ਤਿਨ ਪਾਇਨ ਸਦਾ ਨਿਕਟ ਨਿਕਟ ਹਰ ਜਾਨ ਸੋਦਾ ਦੁਰਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੁਦੀ ਪਰੈ।

ਕੋਟ ਪਾਤਾਲ ਕੀ ਵਸੀ, ਕੀ ਕੋਟ ਨਰਕ ਸੁਰਗ ਨਿਵਾਸੀ, ਕੀ ਕੋਟ ਜਨਮੇ ਜੀਵੇ ਮੇਰੇ, ਕੀ ਕੋਟ ਬਜੂਨੀ ਫਿਰੇ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਕਾਲੇ ਥਕ ਪਾਹੇ, ਕਈ ਕੋਟ ਕੀਏ ਧਰਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹ ਜੈ ਪਣ ਤੈ ਤੈ ਰੱਖੇ ਨਾਨਕ ਸਭ ਕਿਛ ਪ੍ਰਭ ਕੈ ਹੱਥੇ, ਕਈ ਕੋਟ ਭੈ ਬਰਾਗੀ, ਰਾਮ ਨਾਮ ਸੰਗ ਤਿੰਨ ਨਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਹੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭਿਆਸ, ਦਿਨ ਗੁਮਲ ਪ੍ਰਭ ਅਗਨਾਸ, ਕਈ ਕੁੜ ਮੰਗ ਸਤਸੰਗ, ਪਾਰ ਬ੍ਰਹਮ ਤਿਲ ਲਗਾ ਰੰਗ, ਜਿਨ ਕੋ ਹੋਇ ਆਪ ਸੋ ਪ੍ਰਸੰਨ, ਨਾਨਕ ਦੇ ਜਨ ਸਦਾ ਧਨ ਧਨ।

ਭਲਾ ਕਹਾਵੇ ਤੇ ਸਹਿ ਭਲਾਈ ਨਿਕਟ ਨੇ ਆਵੇ। ਸਰਬ ਕਿਰੇ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ, ਜਬ ਲਗ ਜਾਣੇ ਮਰਦੇ ਕਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਈ।

ਕੇ ਦੁੱਖ ਨਾਲ ਜਾ ਘਟੇ, ਸੰਤ ਕੇ ਦੁੱਖ ਨੂੰ ਜਮਤੇ ਨਹੀਂ ਛੁੱਟੇ, ਸੰਤ ਕੇ ਦੁੱਖ ਨ ਸੁਖ ਸਭ ਜਾਏ, ਸੰਤ ਕੇ ਦੁੱਖ ਨ ਨਰਕ ਮਹਿ ਪਾਏ, ਸੰਤ ਕੇ ਦੁੱਖ ਨ ਮਤ ਹੋਏ ਮਲੀਨ, ਸੰਤ ਕੇ ਦੁੱਖ ਨ ਸੁਭਾ ਤੇ ਹੀਨ, ਸੰਤ ਕੇ ਹੱਥੇ ਕੋ ਰੱਖ ਨ ਕੋਏ, ਸੰਤ ਕੇ ਦੁੱਖ ਨ ਥਾਨ ਭ੍ਰਸ਼ਟ ਹੋਈ, ਸੰਤ ਕਿਰਪਾਲ ਕਿਰਪਾ ਜੀ ਕਰੇ, ਨਾਨਕ ਸੰਤ ਸੰਗ ਨਿੰਦਕ ਪੀਤਰ, ਸੰਤ ਕੇ ਦੁੱਖ ਨ ਤੇ ਮੁਖ ਪਵ, ਸੰਤਨ ਕਾ ਦੁੱਖ ਨ ਕਾਕ ਜਿਉ ਲਵੈ, ਸੰਤਨ ਕਾ ਦੁੱਖ ਨ ਸਰਪ ਜੋ ਨ ਪਾਏ, ਸੰਤ ਕਾ ਦੁੱਖ ਨ ਤ੍ਰਿਗਤ ਜੋ ਨ ਕਰਮਾਏ, ਸੰਤਨ ਕਾ ਦੁੱਖ ਨ ਤ੍ਰਿਸ਼ਨਾ ਮਹਿ ਜਲੈ, ਸੰਤ ਕਾ ਦੁੱਖ ਨ ਸਭ ਕੁਸ਼ਲ, ਸੰਤ ਕਾ ਦੁੱਖ ਨ ਤੇਜ ਸਭ ਜਾਏ, ਸੰਤ ਕਾ ਦੁੱਖ ਨ ਨੀਚ ਨ ਜਾਏ, ਸੰਤ ਦੁਖੀ ਖਾ ਥਾਉ ਕੋ ਨਾਹੇ, ਨਾਨਕ ਸੰਤ ਪਾਵੇ ਤਾ ਓਏ ਪੀ ਗਤ ਪਾਹੇ, ਸੰਤ ਕਾ ਨਿੰਦਕ ਮਹਾ ਅਤਤਾਏ, ਸੰਤ ਕਾ ਨਿੰਦਕ ਖਿਨ ਟਿਕਨ ਨ ਪਾਏ, ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰ ਦੀਨ, ਸੰਤ ਕਾ ਨਿੰਦਕ ਕੋ ਸਰਬ ਰੋਗ, ਸੰਤ ਕਾ ਨਿੰਦਕ ਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੁਖ ਮਹਿ ਦੁਖ, ਨਾਨਕ ਸੰਤ ਪਾਵੇ ਤਾ ਉਸ ਕਾ ਪੀ ਹੋਏ ਮੁਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਡਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗ, ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨ ਮੈਂ ਮਰ, ਸੰਤ ਕੇ ਦੁੱਖ ਨਾ ਸੁਖ ਤੇ ਡਰ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਪਾਵੇ ਤਾ ਲਈ ਮਿਲਾਈ, ਸੰਤ ਕਾ ਦੁਖੀ ਅਧ ਬੀਟ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਰਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਪਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੇ ਡਾਡ ਕਿਛ ਨਾਹੇ, ਆਪਣੇ ਬੀਜਾ ਪੇ ਹੀ ਖਾਹੇ, ਸੰਤ ਕੇ ਦੁਖੀ ਕੋ ਆਪਣੇ

ਈਦਨ ਨਹੀਂ ਤਰਪ ਸੰਤ ਕਦੋਂ ਕਿ ਛੁੱਟਿਆ ਕੇਲਾ ਜਾਂ ਬੁਆਟ ਤਿਲ ਖੇਤ ਮਹੇ ਦੁਹੇਲਾ ਸੰਤ ਕਦੋਂ ਕਿ ਧਰਮ ਤੇ ਰਹਿਤ ਸੰਤ ਕਦੋਂ ਕਿ ਸਦ ਮਿਥਿਆ ਕਹਿਤ ਕਿਰਤ ਨਿੰਦਕਾ ਤੁੜਹੀ ਪਿਆ ਨਾਨਕ ਜੋ ਤਿਸ ਬਾਬੈ ਸੋਈ ਥੇ ਆ ਸੰਤ ਕਦੋਂ ਕਿ ਬਿਗੜ ਰੂਪ ਹੋਇ ਜਾਏ ਸੰਤ ਕਦੋਂ ਕਿ ਕਉ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕਾ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸ਼ਾ ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ ਜੈਸਾ ਪਾਵੈ ਤੈਸਾ ਕੋਈ ਹੋਏ ਪਿਆ ਕਿਰਤ ਨ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਏ

ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਨ ਲਾਗੈ ਕੋਏ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ

ਦਿਸ਼ ਗੁਰ ਪ੍ਰਸਾਦ ਤੁਟੈ ਹਾਂ ਰੋਗ, ਨਾਨਕ ਸੋ ਜਨ ਸਦਾ ਅਰੋਗ, ਜਿਉ ਮੰਤਰ ਕੋ ਥਾਮੈ ਥਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥਮਨ, ਜਿਉ ਪਾਖਾਣ ਨਾਵ ਚੜ੍ਹ ਤਰ, ਪ੍ਰਾਣੀ ਗੁਰ ਚਰਨ ਲਗਤ।

ਹਰ ਗੁਣ ਗਏ ਅੰਮ੍ਰਿਤ ਰਸ ਡਾਖ। ਓਟ ਗਹੇ ਸੰਤੈ ਦਰਿਆਇਆ, ਗੁਰ ਪ੍ਰਸਾਦ ਨਾਨਕ

ਬਿਸ਼ਮਨ ਬਿਸ਼ਮ ਪਏ ਬਿਸ਼ਮਾਦ ਜਿਨ ਪੂਜਿਆ ਦਿਸ਼ਾ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ

ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਬਰਸਨਹਾਰ ਪੂਜ ਸਤ ਸਤ ਸੇਵਦਾਰ ਦਰਸ਼ਨ ਸਤ ਸਤ

ਸਤਪੁਰਖ ਜਿਨ ਜਨਿਆ ਸਤਗੁਰ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰਿ ਗੁਣ ਗਾਵ ਅਸ਼ਪੈਰੀ ਸਤਗੁਰ ਸਿੱਖ ਕੀ ਗ੍ਰਹਿ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੌਰ ਦੁਰਮਤ ਮਲ ਹਿਰੈ ਗੁਰਵਚਨੀ ਹਰਿ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਨਾਮ ਧਨ ਦੇ ਗੁਰ ਕਾ ਸਿੱਖ ਬੜਭਾਗੀ ਹੈ ਸਤਗੁਰ ਸਿੱਖ ਕਾ ਹਾਲਤ ਪਲਦ ਸਵਾਰ ਨਾਨਕ ਸਤਿਗੁਰ ਸੇਖੋ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸੁਗੋ ਕਰ ਕਛ ਨਜ ਨਾਵੈ ਹਰ ਹਰ ਨਾਮ ਰਿਦੈ ਸਤਿ ਆਵੈ ਮਨ ਵਿਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਨੇ ਕਾਮੀ ਤਿਸ ਕੋ ਹੋਤ ਪ੍ਰਭ ਸੁਆਮੀ ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬੇਸ ਵਿਸ਼ਵੇ ਗੁਰ ਕਾ ਮਨ ਮਨੈ ਸੋ ਸੇਵਕ ਪਰਮੇਸ਼ਰ ਕੀ ਗਦ ਜਾਨੈ ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ ਅਨਗ ਬਾਰ ਗੁਰ ਕੋ ਬਲ ਜਾਉ ਸਰਵ ਨਿਧਾਨ ਜੀ ਕਾ ਦਾਤਾ ਅਟ ਪਹਿਰ ਪਾਰ ਬ੍ਰਹਮ ਰੰਗ ਰਤ ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ ਏਕ ਆਪਣੇ ਕਛ ਭਰਮ ਸਹਿਸ ਸਿਆਣਪ ਲਿਆ ਨ ਜਾਈਏ ਨਾਨਕ ਸ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਤ ਚਰਨਗਤ ਨਿਰਮਲ ਰੀਤ ਪੇਟ ਦਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦੁਰਗਾ ਗਵੇ ਸੁਨ ਕਰ ਬਚਨ ਕਰਨਾ ਕਰਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰਖ ਜਗ ਮੰਤਰ ਅੰਮ੍ਰਿਤ ਦ੍ਰਿਸ਼ਟ ਭਿਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਉ ਵੈਤ ਲਹਿ ਮਿਲਾਏ ਜਿਹਵਾ ਇੱਕ ਉਸਤਤ ਅਨੇਕ ਸਤਿਪੁਰਖ ਪੁਨ ਬਵੇਕ ਕਾਹੂ ਬੋਲ ਪਹੁੰਚਤ ਬ੍ਰਾਨੇ ਆਗਮ ਗੋਚਰ ਪ੍ਰਭ ਨਿਰਬਾਨੇ ਨਿਰਾਹ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਏ ਅਨੇਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰੈ ਸਤ ਬਿਨਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਸਭ ਪ੍ਰਭ ਜਪਨੇ ਏਹੋ ਹਰਿ ਸੁਭਾਵੈ ਜਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੁ ਜਾਗੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਵ ਮਨ ਮੈਂ ਰਖੈ ਹਰ ਹਰੇਕ ਅੰਧਕਾਰ ਦੀਪਕ ਪਰਗਸੇ ਨਾਨਕ ਭਰਮ ਮੋਹ ਦੁੱਖ ਤੈ ਤੇ ਨਸੇ ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਭਾਈ ਜਨ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁੱਕਾ ਨਿਰਭਉ ਹੋਏ ਵਸੇ ਸਗਲ ਬਿਆਦ ਮੰਤੇ ਖੈ ਨਸੀ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਜ ਸਰਾਵਣ ਨਿਰਗੁਣ ਆਪ ਸਰਗੁਣ ਪਿਓਹੀ ਗਲਾ ਧਾਰਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੇ ਕਿਮਤ ਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਪੋਤਰ ਵਿਆ ਰੂਪ ਰੰਗ ਪੇ ਪ੍ਰਗਾ ਸਾਧ ਗੈ ਸੰਗ ਰਚ ਰਚਨਾ ਆਪਣੇ ਕਲ ਧਾਰੀ ਅਨਕ ਬਾਰ ਨਾਨਕ ਬਿਨਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਤਨ ਸਾਰ ਅਸ਼ਪੈਰੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ

ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਤਨ ਕੋ ਚਾਰ ਗੁੰਡ ਉਠਤਾਵ ਹੈ ਸੋ ਤਨ ਹਰ ਸੇਵਾ ਤੇ ਪਾਵ ਹੈ। ਜਿਸ ਸੁਖ ਕੋ ਨਿਦਬਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਬੁਕਰੇ ਭਲੀ ਕਰਨੀ ਸਾ ਸੋਭਾ ਭਜਤ ਕੀ ਸਰਣੀ। ਅਨਕ ਉਪਾਵੀ ਰੋਗ ਨ ਜਾਏ ਰੋਗ ਮਿਠੈ ਹਰ ਅਵਖਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦੁਰਗੇ ਪ੍ਰਵਾ।

ਮਨ ਬਨ ਸਤਨਾਮ ਫਲ ਪਾਏ। ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਵਟਾਵੇ ਮੂਰਖ ਮਨ, ਸੁਤ ਮੀਤ ਕੁਟੰਬ ਅਰਗਨ ਤਾਇਨ ਤੇ ਕਹੋ ਤੁਮ ਕਵਨ ਸਨਥ, ਰਾਜ ਰੰਗ ਮੈਂ ਵਿਸਾਰ ਇਨ ਤੇ ਕਹੋ ਕਵਨ ਛੁਟਕਾਰ। ਆਸ ਹਸਤੀ ਰਥ ਸਵਾਰੀ, ਝੂਠਾ ਡੰਭ ਝੂੜ ਪਾਸਾਰੀ, ਜਿਨ ਦੀਏ ਤਿਸ ਬੁਝੈ ਨਾ ਵਿਗਨ, ਨਾਮ ਵੀ ਸਰ ਨਾਨਕ ਪਛਤਾਨਾ, ਗੁਰ ਕੀ ਮਤ ਤੂ ਲਹਿ ਇਹ ਨੇ, ਭਗਤ ਬਿਨਾ ਡੁੱਬੇ ਸਿਆ ਨੇ।

ਸਾਰ ਪੂਰ ਸਦ ਹਰ ਗੁਨਾਉ ਸਹਿਜ ਸੁਭਾਇ ਨਾਨਕ ਗੁਣ ਗਾਉ ਗੁਣ ਗਾਉ ਤ੍ਰਿ ਉਤਰ ਸੁਮੇਲ ਬਿਨਸੇ ਜੈ ਹਉਮੈ ਬਿਖ ਫੈਲ ਹੋ ਹੇ ਅਚਿੰਤ ਵਸੈ ਸੁਗਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਸ਼ਾਡ ਸਿਆਨੁ ਸਗਲੀ ਮਨਾ ਸਾਧ ਸੰਗ ਪਵੈ ਸਜ ਧਨ ਹਰ ਮੁਨੀ ਸੰਕਰਮ ਵਿਵਹਾਰ ਇਹਾ ਸੁਖ ਦਰਗਹਿ ਜੈ ਕਰ ਸਰਬ ਨਿਰੰਤਰ ਕੋ ਦੇਖ ਕਹੁ ਨਾਨਕ ਜਗ ਮਸਤਕ ਲੇਖ

ਪਛਤ ਗਏ ਮਨ ਤਨ ਅੰਤਰ ਏਕ ਪ੍ਰਭ ਰਤ ਗੁਰਪ੍ਰਸਾਦ ਨਾਨਕ ਇੱਕ ਜਤ ਸਲੋਕ ਫਿਰਤ ਫਿਰ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲੈ ਅਸ਼ਪੈਰੀ ਜਾਜਕ ਜਨ ਜਾਜੇ ਪ੍ਰਭਦਾਨ ਕਰ ਕਿਰਪਾ ਦੇਵ ਹਰਨਾਮ ਸਾਧ ਜਨਾ ਕੀ ਮੰਗ ਧੂਰ ਪਰ ਬ੍ਰਹਮ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਤਿਪ੍ਰਭ ਤੁਮੇ ਧਿਆਵ ਚਰਨ ਕਮਲ ਸਿਉ ਲਗਨ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕੋ ਟੇਕੋ ਆਧਾਰ ਨਾਨਕ ਮੰਗ ਨ ਪ੍ਰਭ ਸਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਗੱਲਾ ਕੋਏ ਜਿਨ ਜਾਖਿਆ ਸੀ ਜਨ ਤ੍ਰਿਪਤਾ ਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸ਼ਰਨਾਨ ਸਭ ਤਿਆਗ ਅੰਤਰ ਪ੍ਰਗਾਸ ਅਨੰਦਨ ਲਿਵਲਾਗ ਬਿਡਭਾਗ ਜਪਿਆ ਪਰੋ ਸੋਏ ਨਾਨਕ ਨਾਮ ਰਤੇ ਸੁਖ ਹੋਏ

ਜਨਮ ਮਰਨ ਦੁੱਖ ਭ੍ਰਮ ਗਿਆ, ਅਸ਼ਪੁਨੀ ਸਰਦਾ ਸਪੁਰੀ, ਰਬ ਰਹਿਆ ਸਾਧ ਸੰਗ ਹਜੂਰੀ, ਜਿਸ ਕਾ ਸਾਧਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸੁਮਾਈ, ਸੋ ਕਿਉਂ ਵਿਸਰਿਆ ਜੇ ਕਾਲ ਨ ਭਾਨੈ, ਸੋ ਕਿਉਂ ਵਿਸਰੇ ਜੇ ਕੀਆ ਜਨ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜਗਨ ਮੈਂ ਰੱਖੈ, ਗੁਰਪ੍ਰਸਾਦ ਗੁਰਲਾ ਲਖੈ, ਸੋ ਕਿਉਂ ਵਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਡਾ ਗੜ੍ਹੈ, ਗੁਰਪੁਰੈ ਤਤ ਹੈ ਬੁਝਾਇਆ, ਪਰਮ ਆਪਣਾ ਨਾਨਕ ਜਨ ਧਿਆਇਆ।

ਭਗਤੀ ਤਨ ਹੋਸੀ ਸ਼ਰ ਸਰਬ ਕਲਿਆਣ ਸੁਖ ਨਿਦ ਨਾਮ ਬੂਢ ਜਦ ਪਏ ਵਿਸਰਾਮ ਸਗਲ ਦੁੱਖ ਹੋਵਦ ਨਾਸ ਨਾਨਕ ਨਾਮ ਜਪ ਹੋ ਗੁਣ ਦਾਸ।

ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਤੀਆਂ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੁਕ ਪਾਏ ਏਕ ਨਿਮ ਖਰਗੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੁਭ

ਭਰਮ ਆਪਨ ਖੇਲ ਆਵਰ ਤੀਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕੋ ਕਿਸ ਕੋ ਗਨੀ ਜਬ ਇੱਕ ਹੈ ਹਰ ਅਗਮਾ ਪਾਰ ਤਬ ਨਰਗ ਸੁਰਗ ਕਾਹਨ ਕੌਣ ਅਵਤਾਰ ਜਬ ਨਿਰਗੁਣ ਪ੍ਰਸੈ ਸੁਭਾਈ ਤਬ ਸ਼ਿਵ ਸਕਤ ਕਹ ਕਿਤ ਠਾਏ

ਠਾਕ ਅਗਮਿਆ ਪਰ ਅਵਨਾਸੀ ਸੁਖ ਆਪਣੇ ਆਸਨ ਤਹਿ ਜਨ ਮਰਨ ਕਹੋ ਕਹ ਬਿਨਾਸਨ ਜਪ ਪੂਰਨ ਕਰਤਾ ਪ੍ਰਭ ਸੋਏ ਤਵ ਜਮ ਕੀ ਤਰਸ ਕਹੋ ਕਿਸ ਹੋਏ ਜਾ ਵਿਆਵਿਗਤ ਅਗੋਚਰ ਪ੍ਰਭਿਕਾ ਤਵ ਚਿਤ੍ਰ ਗੁਪਤ ਕਿਸ ਪੂਛਤ ਲਿਖਾ ਜਬ ਨਾਥ ਨਿਰੰਜਨ ਅਗੋਚਨ ਗਦੇ ਤਵ ਕੌਣ ਛੁਟੇ ਗੁਣ ਬੰਧਨ ਬਾਧੇ ਆਪਨ ਆਪ ਹੀ ਜਰਜਾ ਨਾਨਕ ਆਪਣ ਰੂਪ ਆਪ ਹੀ ਓ ਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਗਿਆ ਧੋਤਾ

ਸਿੱਧ ਲਗਤ ਕੋ ਕੀ। ਜਹਿ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੈ ਭੂਖ ਕਾਵਨ ਤ੍ਰਿਪਤਾਵੈ। ਕਰਨ ਕਰਾਵਨ ਕਰਨੇ ਹਰ, ਨਾਨਕ ਕਰਦੇ ਕਾ ਨਾਹੀ ਸੋ ਮਾਰ। ਜਬ ਆਪਣੀ ਸੋਭਾ ਆਪਣ ਸੰਗ ਬਨਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ।

ਹੋਵਤ ਕਿਰਪਾਲ ਆਪਣੇ ਕਰਤਵ ਜਨ ਆਪ ਅੰਤਰ ਜਾਮੀ ਰਹਿਓ ਵਿਆਪ ਪ੍ਰਤਪਾਲ ਹੈ ਜੀਅਨ ਬੋ ਭਾਂਤ ਜੋ ਜੁਰ ਚਿਓ ਸੁਤ ਸਹਿਤਿਆਤ ਜਿਸ ਭਾਵੈ ਤਿਸ ਲੈ ਮਲਾਇ ਭਗਤ ਕਰੈ ਹਰ ਕੇ ਗੁਣ ਗਾਇ ਮਨ ਅੰਤਰ ਵਿਸ਼ਵਾਸ ਕਰਮਾਨੇ ਕਰਨ ਹਰ ਨਾਨਕ ਇਕ ਜਾਨੇ ਜਨ ਲਗਾ ਹਰਿ ਕੈ ਨਾਏ ਤਿਸ ਕੀ ਆਸ ਨ ਵਿਰਥੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਬਦ ਪਾਈ ਇਸ ਤੇ

ਦੁੱਖ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵ ਹੋ ਪ੍ਰਭ ਪਰਮਾਨੰਦ।

ਸਭ ਮਾਨਿਛੇ ਨਾਨਕ ਫਲ ਪਾਭ ਹਲਤ ਪਲਤ ਦੋਏ ਲਿਹੁ ਸੁਵਰ ਰਾਮ ਨਾਮ ਅੰਤਰ ਉਰ ਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤਿਸ ਸਜ ਪ੍ਰਿਖਿਆ ਮਨ ਤਨ ਨਾਮ ਜਪ ਹੋ ਲਿਵ ਲਾਏ ਦੁਖ ਦਰਦ ਮਨ ਤੇ ਪਹੁੰਚਾਏ।

ਛੁਡੈ। ਜਿਸ ਪ੍ਰਭ ਰਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨ ਪਹੁੰਚਣ ਹਰ। ਸਿਰ ਉਪਰ ਠੱਡ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਚਰਨ ਕਮਲ ਜਾਗੀ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਤਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ।

ਅਸ਼ਪਦ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਗਰ ਪੇ ਸਾਸ ਸਾਸ ਸਿਮਰੋ ਗੋਬਿੰਦ ਮਾਨੇ ਅੰਦਰ ਕੀ ਉਤਰੈ ਚਿੰਦ ਆਸ

ਅੰਦਰ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਧਾਰੇ ਨਮਸਤੰ ਅਪਾਰੇ ਨਮਸਤੰ ਸੋਇਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਨਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਪੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤ ਅਸਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਨਾਮੇ ਨਮਸਤੰ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਕਾਲਕਾਲੇ ਨਮੋ ਸਰਬਪਾਲੇ ਨਮਸਤਸਤਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬਗਾਉਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲਕਾਲੇ ਨਮਸਤਸਤਦਿਆਲੇ ਨਮਸਤੰ ਅਭਰਣੇ ਨਮਸਤੰ ਅਮਰਣੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬਧੰਦੇ ਨਮੋਸਤ ਅਬੰਦੇ ਨਮਸਤੰ ਦ੍ਰਸਾਕੇ ਨਮਸਤੰ ਦ੍ਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ।

ਅਤੇ ਕਰਮੰਗਾ ਪਰਮੰਗ ਅਗੰਜੇ ਅਲੇਖੇ ਭਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜਲ ਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਲ ਸੁਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਅਜਾਇਬ ਗਨੀਮੇ ਹਰਿਅੰਗ ਕਰਿਅੰਗ ਕਰੀਮਦ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਯੰਪਵ ਸਵੰਗ ਸਰਬਦਾ ਸਰਬਯੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਯੰਪਵ ਸਵੰਗ ਸਰਬਦਾ ਸਰਬਯੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਵਾਹਿਗੁਰੂ ਸਾਹਿਬ ਜੀ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੋਧ ਸਮੋਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਧਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏ ਕਰਤੀ ਬਿਨ ਏ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੀ ਗੌਨ ਕੋ ਜਾਤ ਨਿਵਾਰੇ ਭਾਰੀ ਭਜਾਨ ਕੀ ਭੂਪ ਭਲੀ ਬਿਦਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੋ ਕਹਾਂ ਭਏ ਭੂਪ ਤਿਅੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਅਜ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੀ ਭੂਪਤ ਕੌਣ ਗਿਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੈ ਬਿਨੰਤ ਕੋ ਅੰਤ ਕੇ ਧਾਮ ਸਦਾ

ਹਰ ਜਤੀ ਜਤ ਧਾਰ ਸਵੈ ਸਵ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੈ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਪਾਹ ਦੁਰਤ ਤਬਾਹ ਸੁਸਾਹ ਸੁਨਾਹ ਦੁਰਜਾਨ ਦਲੈਂਗੇ ਭਾਰਿਕ ਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਰ

ਹੋਰ ਕਿਰਿਆ ਉਰਜਿਓ ਸਭ ਹੀ ਜਾਗੋ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਭੂਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾਗੋ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਰ ਛਾ ਪੂਰਨ ਹੋਏ ਚਿਤ ਕੀ ਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮਕਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ

ਅੰਡਜ ਜੇਰਜ ਸੇਧ ਕੀਨੇ ਉਤਪੁਜ ਖਾਨ ਬਹੁਰ ਰਚ ਦੀਨੇ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ।

ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤਿਤ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ।

ਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ

ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਓ ਤਿੱਖੀ ਵਾਲੋ ਨਿੱਕੀਏ ਤੁਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ।

ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ। ਇੱਕ ਫਿਰੈ ਕਨੇ ਰਿਹ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਿ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜੀਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ।

ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।

ਤਾਏ ਆਪ ਵੇਖਿਆ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸਿਉਂ ਹੋਵੇ ਏਕਸ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ ਗੁਰੂ ਬਾਜੋਂ ਤਤੈ ਸਾਰਣ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ

ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ

ਰਸ ਬਹੁੜ ਨਾ ਤ੍ਰਿਸ਼ਨਾ ਲਾਗਿਆ ਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਸਿਆ ਏ। ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ।

ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ।

ਬਾਅਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਦੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਦੇ ਆਈਏ ਤਿਸ ਦਿੱਠੇ ਸ਼ਬਦ ਗੁਜਾਏ, ਤੇਗ ਬਹਾਦਰ ਸਿਮਰੀਐ ਕਰ ਨੌ ਨੀ ਦਿਆ ਬੈਤਾਏ, ਸਭ ਥਾਈ ਹੁਣਾ ਜੀ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭਨਾ ਥਾਈ ਹੁਣਾ ਜੀ ਸਹਾਏ, ਦਸਾਂ ਪਾਤਸ਼ਾਹ ਦੀ ਡਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਏ ਦੇਗ ਵਾਹੇ ਦੇ ਕੇ ਅਣਜਿਟ ਕੀਤਾ, ਤਿੰਨਾਂ ਪਿਆਰਿਆਂ ਛਟਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਬਲ ਧਿਆਨ ਤਰਕੇ ਬੋਲਣਾ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਤਰਖਣੀਆਂ ਤੇ ਚੜੇ ਤਨਾਜ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ, ਧਰਮ ਨੀ ਹਾਰਿਆ ਸਿੱਖੀ ਕੇਸਾ, ਸਵਾਸਾ ਸੰਗ ਨੇ ਵਾਹੇ,

ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਤੇ ਆਵੈ ਜਿਤੇ ਆਵਨ ਕਾ ਸਤਿਕਾਰ ਸਰਵ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ

ਮਤ ਉੱਚੇ ਮਤ ਪਦ ਦੇ ਰਾਖੇ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਦਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜੀ ਦੇ ਜਿਨ੍ਹਾਂ ਤੋਂ ਖਾਲਸਾ ਪੰਥ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬਨਵਦ ਪਾਤਸ਼ਾਹ ਜੀ ਆਪ ਜੀਆਂ ਦੇ ਚੰਨ ਕਮਲਾ ਪਾ ਸਰਦਾਸ ਬੇਨਤੀ ਅਰਜੋਈ ਡੋਦਰੀ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਹਿਰਾਮਤ ਹੋਈ ਹੈ ਅੰਮ੍ਰਿਤ ਵੇਲੇ ਆਪ ਜੀਆਂ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਪਾਵਨ ਹਜੂਰੀ ਅੰਦਰ ਅਲਾਹੀ ਬਾਣੀ ਸੁਖਮਨੀ ਸਾਹਿਬ ਜੀਆਂ ਦੇ ਡਾਕ ਨਿਤ ਨੇਮ ਦੀਆਂ ਪੰਜਾਂ ਬਾਣੀਆਂ ਦੇ ਜਾਪ ਕੀਤੇ ਕਿ ਸੱਚੇ ਪਾਤਸ਼ਾਹ ਜੀਓ ਸਮੁੱਚੇ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੀ ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੀ ਦਾਤ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀਆਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਜੀ ਦੇਹ ਰੋਗ ਦਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਦੀ ਦਾਤ ਆਪਸ ਵਿੱਚ ਪਿਆਰ ਇਤਲਾਕ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ ਕਲਾਂ ਵਿੱਚ ਬੈਠੀਆਂ ਸੰਗਤਾਂ ਲਾਏ ਆਪ ਦੀਆਂ ਦਾ ਹਾਜ਼ਰ ਸਰਵਣ ਕਰ ਲਈਆਂ ਹਨ ਤਿੰਨਾਂ ਸੰਗਤਾਂ ਤੇ ਵੀ ਆਪ ਜੀ ਨੇ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਜੀ ਤਿੰਨਾਂ ਖੁਸ਼ੀਆਂ ਅੰਦਰ ਆਪ ਜੀ ਵੱਲੋਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪੰਜਾਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ ਜੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ

ਵਾਹਿਗੁਰੂ ਜਪੇ ਸਮੂਹ ਸਾਧ ਸੰਗਤ ਦੇ ਲੋ ਲੰਗਰ ਤਪਤ ਰੱਖਣੇ ਭੰਡਾਰੇ ਭਰਪੂਰ ਕਰਨੇ ਸੱਚੇ ਪਾਤਸ਼ਾਹ ਜੀਓ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮ ਬਖਸ਼ੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣੇ ਜੀ ਆਪ ਜੀਆਂ ਦੇ ਪਾਵਨ ਹਜ਼ੂਰੀ ਅੰਦਰ ਅਗਲੇ ਦੀਵਾਨ ਸਜਾਉਣ

ਵਾਹਿਗੁਰੂ ਜੀ ਗੁਰਪੂਰਾ ਜਿਨ ਸਿਮਰਿਆ ਸੇ ਭਏ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ

ਬਾਣੀ ਕਹਿ ਸੇਵਕ ਜਨ ਮਨ ਪਰ ਤਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਧਨਾਸਰੀ ਮਹੱਲਾ ਤੀਜਾ ਕਾਚਾ ਧਨ ਸੰਚਹਿ ਮੂਰਖ ਗਾਵਾਰ ਮਨ

सब किछ साचा साचा है सोए उत्तम ब्रह्म पछाणे कोए सच साचा सच आप।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀਓ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਨੇ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲ੍ਹੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ। ਅਲਾਹੇ ਬਾਣੀ ਸੁਖਮਨੀ ਸਾਹਿਬ ਜੀਆਂ ਦੇ ਜਾਪ, ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਜਾਪ ਆਪ ਸੰਗਤਾਂ ਨੇ ਪਿਆਰ ਸਤਿਕਾਰ ਦੇ ਨਾਲ ਸਰਵਣ ਕੀਤੇ। ਅਰਦਾਸਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਵਾਉਣ ਉਪਰੰਤ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਸਭ ਸੰਗਤ 'ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣ। ਚੜ੍ਹਦੀ ਕਲਾ ਦੇ ਦਾਤ ਦਰੋ ਗੁਰੂ ਗੁਰਸਿੱਖੀ ਜੀਵਨ, ਨਾਮ ਦੀਆਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਸਤ ਸੰਗਤ ਜੀ, ਹੁਣ ਆਸਾ ਜੀ ਦੀ ਆਵਾਜ਼ ਜੀ ਦਾ ਸਮਾਂ ਹੋਇਆ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਇਹਨਾਂ ਦੇ ਸਮੂਹ ਜਥੇ ਪਾਸੋਂ 8:30 ਵਜੇ ਤੱਕ ਸੰਪੂਰਨ ਆਸਾ ਜੀ ਦੀ ਆਵਾਜ਼ ਜੀ ਦਾ ਜਸ ਕੀਰਤਨ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हम अवगुण परे एक गुण नाही अमृत शाद बिखर।

सिख अखाय गुर सतगुर का जो सिख अखाय।

ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਲਬਵਾੜ ਜਿਉਂ ਸੁੰਜੀ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ ਫਲੀਏ ਫੁਲੀਏ ਬਪਣੇ ਪੀਤਨ ਵੇਚ ਸਵਾ ਪੌੜੀ ਆਪੀ ਨਾ।

0: ਸਰਬਰ ਜਾਏ ਮਹੱਲਾ ਦੂਜਾ।
1: ਏਜਿਕ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇ ਲੈ, ਇੱਕ ਨਾ ਹੁਕਮ ਕਰੇ ਵਿਨਾਸ, ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਆਖ ਨਾ ਜਾਪੇ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ ਜਾਪ ਆਪ ਕਰੇ ਪਰ ਗਾਸ ਪੌੜੀ ਨਾ।

ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰਹਿ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਡਹਿ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗਹਿ ਪ੍ਰਾਣੀ ਵਿਸਮਾਦ

ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਲਹਿ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ

0: ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਗਾਹ ਪੰਖੀ ਪਾਉਂਦੀਆਂ ਲੈ ਨਸਾ ਸੂਏ ਚੜ ਪਵਾਈਆ ਜਨ ਨਾਨਕ ਪਾਉਂਦਿਆਂ ਗਣਤ ਨਾਨ
1: ਬੰਦਨ ਬੰਦ ਪਵਾਏ ਸੋਏ ਪੈ ਕਿਰਤਨ ਚ ਸਭ ਕੋਈ ਨੱਚ ਨੱਚ ਹੱਸੇ ਚੱਲੇ ਸਿਰੋਏ ਉੱਡਣਾ ਜਾਈ ਸਦਨਾ ਹੋਏ ਨੱਚਣ ਕੁੱਦਣ ਮਨ ਕਾਚਾ ਨਾਨਕ ਜਿਨ ਮਨ ਪਾਓ ਤਿਨ ਮਨ ਪਾਓ ਪੌੜੀ ਨਾਉ ਤਰਨ ਕਾ

ਸਲਮਾਨ ਕੀ ਪੀੜੇ ਪਈ ਕੁਮਿਆਰ ਘੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਬੁੱਪੜੀ ਚੜ ਚੜ ਪਵਿਆ ਗਿਆ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨ ਨ ਪਾ

ਲੱਗੀਆਂ ਚੰਗਿਆਈਆਂ ਲੱਖ ਬਨਾ ਪ੍ਰਮਾਣ ਲੱਖ ਤਪ ਉੱਪਰ ਤੀਰਥਾਂ ਸਹਿਯੋਗ ਬੇਬਾਣ ਲੱਖ ਸੁਰਤਨ ਸੰਗਰਾਮ ਮਰਮਨਾ ਛੁੰਟੇ ਪ੍ਰਾਣ ਲੱਖ ਸੁਰਤੀ ਲੱਗਿਆਂ ਧਿਆਨ ਪੜ੍ਹੇ ਪਾਠ ਪੁਰਾਣ ਜਿਨ ਕਰਤਾ ਕਰਨਾ ਕੀਆ ਲਿਖਿਆ ਹੁਣ ਜਾਣ ਨਾਨਕ ਮਤ ਮਿੱਥਿਆ ਕਰਮ ਸੱਚਾ ਨੇ ਸਾਣ ਪੌੜੀ ਸੱਚਾ ਸਾਹਿਬ।

0: ਮਹਲਾ ਪਹਿਲਾ
1: ਵਜੀ ਵਜੀ ਸਵਜਗ ਨਾਨਕਾ ਸੱਚਾ ਵੇਖੇ ਸੋਏ ਸਭ ਨਿਸ਼ਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ ਜਿਨ ਕੀ ਲੇਖੇ ਪਤ ਪਵੇ ਚੰਗੇ ਸੇ ਹੀ ਕੇ ਪੌੜੀ ਤੁਰ ਕਰਮ ਜਿਨ੍ਹਾਂ ਕੁਦਰਤ ਪਾਇਆ

ਜੋ ਗੱਲ ਚੱਲੇ ਪਾਏ ਚੌਂਕਣ ਬੁਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੁਆ ਉਹ ਚੜ ਪਿਆ ਤੇ ਤੱਗਾ ਗਿਆ ਮਹਲਾ।

0: ਨਾਨਕ ਕੂੜ ਰਹਿਆ ਭਰਪੂਰ
1: ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਫਿਰ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਏ ਪ੍ਰਵਾਨ ਮਲੇਸ਼ ਧਾਨ ਲੈ ਪੂਜੇ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ।

0: ਪਹਿਲਾ
1: ਸਭ ਸੁਤ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣਾ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਜਿਕ ਸਭਾਏ ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੁਤ ਕੁਨਾਏ ਪੌੜੀ ਸਤਿਗੁਰ।

0: ਸਤਿਕਾਰਯੋਗ ਗੁਰੂ ਕੀ ਸਾਜੇ ਨਿਵਾਜੀ ਪਰਮ ਪਿਆਰੇ ਸਾਧ ਸੰਜੋਤ ਪਾਗੇ ਹੋ ਜੋ ਅੰਮ੍ਰਿਤਪੁਰੇ ਦੀਆਂ ਹਾਜ਼ਰੀਆਂ ਪਰਦੇ ਹੋਏ ਪਾਵਨ ਚਬੂਤਰਾ ਸਾਹਿਬ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਪਾਵਨ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸ਼ਰਵਣ ਕਰੀਏ ਜੀ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ
0: ਧੰਨ ਗੁਰੂ ਨਾਨਕ।

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਕਨ ਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗੁਣੰਤ ਨਯਾਵਾ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵਾ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਪਲ ਉਨਹੈ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨਿਆਵਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੈ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਮਨ ਬਲਾਸ ਵਹੇ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋਤੁਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ ਕਾਚਾ ਧਨ ਸੰਚਾ ਮੂਰਖ ਗਾਵਾਰ ਮਨਮੁਖ ਭੁੱਲੇ ਅੰਧ ਗਾਵਾਰ ਕਾਚਾ ਧਨ ਸੰਚਾ ਮੂਰਖ ਗਾਵਾਰ
मन मुख भूले अंध गावार भिख्या का धन सदा दुख हो ना साथ जाए ना प्राप्त हो सचा धन गुरमति पाए कच्चा धन फुनिया वाजा रहाओ मनमुख भूले सब मरहे गावार पवजल डूबे ना उरवार ना पार सतगुर भेटे पूरे भाग साचरते अहंस बैराग चहु जुग मह अमृत साची बाणी पूरे भाग हर नाम समाणी सिद्ध साधक तरस है सब लोए पूरे भाग प्राप्त हो सब किश साचा साचा है सोए उत्तम ब्रह्म पछाण कोए सच साचा सच आप दृढ़ाए नानक आपे वेखा आपे सच लाए सच साचा सच आप दृढ़ाए नानक आपे वेखै आपे सच लाए वाहिगुरु जी का खालसा वाहिगुरु जी की फतेह जुग हो जुग अटल तन तन साहिब श्री गुरु ग्रंथ साहिब महाराज जी की पावन हजूरी अंदर जिड़ बैठी अति सत्कारयोग साध संगत जी वड्डे भागां वाले हो रोजाना अमृत वेले अपने रजेवियां विचों कुछ समा कढ़ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उदम करदे हो। अज भी सतगुरां बख्शिश कीती सवाग समा सतगुरां दी मेहरामत सदका सानू सारिआं नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनी सत्कारयोग भाई साहब भाई हरभजन सिंह जी लहरी साहब उन्हां दे जथे पासों संपूर्ण आसा की वार दे शब्द कीर्तन सरवण कीते ने। समा होया है इस पावन अस्थान ते गुरु शब्द विचार दा। अज अमृत वेले मेरे सतगुरु धन धन साहिब श्री गुरु ग्रंथ साहब महाराज जी ने इस पावन अस्थान ते अमृत वेले प्रकाशमान हो के जो सानू हुक्म दी दात बख्शिश कीती है पावन हुक्म धन धन साहिब श्री गुरु अमरदास महाराज निमाणिया दे मां नितान्यां दे ता नुट्यां दी ओ नितिरियां दी तिर न्यासरियां दे आसरे सतगुरु धन गुरु अमरदास महाराज सच्चे पातशाह धन गुरु नानक साहब महाराज जी दे तीसरे गुरता गद्दी दे वारस उन्हां दी रसना तो उचारण कीता होया ए पावन शब्द राग तनासरी धन गुरु ग्रंथ साहब महाराज जी के 665 अते 66 अंग ते सुभाहिमान आओ गुरमुखो अज मेरे सतगुरां ने की बख्शिश रहमतां कीतियां ने विचार की आरंभता तो पहला एक बारी मन बिरतियां जरूर एकाग्र कर लईए रसना की पवित्रता वास्ते मन की एकाग्रता वास्ते गुरु करो कृपा दिओ असीस ते आखो जी सतनाम श्री वाहिगुरु साहिब जी फिर बख्शिश करो ते आखो जी सतनाम श्री वाहिगुरु साहिब जी। हजूर ने शब्द की आरंभता इथों की तनासरी महला तीजा तनासरी राग है
ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸ਼ਬਦ ਉਚਾਰਨ ਕਰਨ ਵਾਲੇ। ਪਹਿਲੀ ਪੰਕਤੀ, ਕਾਚਾ ਧਨ ਸੰਚਾ ਹੈ ਮੂਰਖ ਗਾਵਾਰ। ਕਾਚਾ ਦੇ ਅਰਥ ਨੇ ਕੱਚਾ, ਜਿਵੇਂ ਕੱਚੀ ਚੀਜ਼ ਕੋਈ ਵੀ ਹੋਵੇ ਨਾ ਤੇ ਉਹ ਲੰਬਾ ਸਮਾਂ ਨਹੀਂ ਚੱਲਦੀ। ਕੱਚਾ ਭਾਂਡਾ ਹੋਵੇ ਉਹ ਵੀ ਕੁਝ ਸਮੇਂ ਬਾਅਦ ਟੁੱਟ ਜਾਂਦਾ। ਕੱਚੀ ਨੀਂਹ ਬੰਦੇ ਨੇ ਰੱਖ ਕੇ ਮਹਿਲ ਉਸਾਰਿਆ ਹੋਵੇ ਤੇ ਉਹ ਵੀ ਥੋੜੀ ਦੇਰ ਬਾਅਦ ਹੀ ਸਭ ਕੁਝ ਢਹਿ ਢੇਰੀ ਹੋ ਜਾਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਦੁਨੀਆਂ ਦਾ ਜਿਹੜਾ ਧਨ ਹੈ ਨਾ ਉਹ ਵੀ ਕੱਚਾ ਹੈ, ਪਤਾ ਨਹੀਂ ਕਿਹੜੇ ਵੇਲੇ ਨੇ ਢਹਿ ਢੇਰੀ ਹੋ ਜਾਣੀ, ਕਿਹੜੇ ਵੇਲੇ ਟੁੱਟ ਜਾਣਾ, ਸਾਡਾ ਸਾਥ ਛੱਡ ਦੇਣਾ। ਧਨ ਦੇ ਅਰਥ ਨੇ ਦੁਨੀਆਂ ਦਾ ਧਨ। ਧਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਈ ਜਗ੍ਹਾ ਤੇ ਆਇਆ, ਅਰਥ ਵੱਖਰੇ ਵੱਖਰੇ ਬਣ ਜਾਂਦੇ। ਜਿਵੇਂ ਇੱਕ ਜਗ੍ਹਾ ਤੇ ਆਪਾਂ ਧਨ ਸ਼ਬਦ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਧਨ ਪਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧਨ ਪਰ ਕਹੀਐ। ਸੋਈ ਉੱਥੇ ਧਨ ਦੇ ਅਰਥ ਨੇ ਇਸਤਰੀ। ਇੱਕ ਧਨ ਸ਼ਬਦ ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹੋ, ਉੱਥੇ ਸਤਿਗੁਰਾਂ ਨੇ ਪਦਾ ਉਚਾਰਨ ਕੀਤਾ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸਵਾਉ ਜਨ ਕੇ ਸੰਗ ਚਿਤ ਆਵੈ ਨਾ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇੱਥੇ ਜਿਹੜਾ ਧਨ ਸ਼ਬਦ ਹੈ ਨਾ, ਇੱਕ ਉਸ ਮਹਾਨ ਪੁਰਖ ਬਾਰੇ ਆਇਆ ਵੀ ਉਹ ਧੰਤਾ ਦੇ ਯੋਗ ਹੈ, ਮਹਾਨ ਹੈ, ਸਤਿਕਾਰਯੋਗ ਧਨ ਸ਼ਬਦ। ਅੱਜ ਜਿਹੜਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਧੰਨ ਸ਼ਬਦ ਵਰਤ ਰਹੇ ਨੇ, ਇਹ ਇਸਤਰੀ ਵਾਸਤੇ ਨਹੀਂ, ਇਹ ਸ਼ਾਬਾਸ਼ ਵਾਸਤੇ ਨਹੀਂ, ਇਹ ਦੁਨੀਆਂ ਦੇ ਧੰਨ ਵਾਸਤੇ ਵਰਤ ਰਹੇ ਨੇ। ਕਾਚਾ ਧੰਨ ਸੰਚਾ ਹੈ ਮੂਰਖ ਗਾਵਾ। ਮੂਰਖ ਬੰਦਾ ਜਿਹਨੂੰ ਸਮਝ ਹੀ ਕੋਈ ਨਹੀਂ ਵੀ ਮੈਂ ਸੰਸਾਰ ਦੇ ਵਿੱਚ ਆਇਆ, ਮੈਨੂੰ ਕਰਨਾ ਕੀ ਚਾਹੀਦਾ ਸੀ, ਮੈਂ ਕੀ ਕਰ ਰਿਹਾ। ਇਹਨੂੰ ਅਣਜਾਣ ਬੱਚਾ ਵੀ ਕਹਿ ਦਿੰਦੇ, ਅਣਜਾਣ ਬੇਸਮਝ। ਆਪਾਂ ਇੱਕ ਬੱਚੇ ਵਾਸਤੇ ਸ਼ਬਦ ਵਰਤਦੇ ਹਾਂ ਨਿਆਣਾ, ਨਿਆਣਾ ਬੇਸਮਝ। ਨਿਆਣੇ ਦੇ ਅਰਥ ਨੇ ਜਿਹਨੂੰ ਕੋਈ ਸਮਝ ਨਹੀਂ, ਉਹ ਜਿਹੋ ਜਿਹੀਆਂ ਸ਼ਰਾਰਤਾਂ ਇੱਕ ਨਿਆਣਾ ਕਰਦਾ ਕੋ ਸਿਆਣਾ ਨੌਜਵਾਨ ਬੱਚਾ ਥੋੜ੍ਹਾ ਕਰੇਗਾ, ਕਿਉਂਕਿ ਉਹਨੂੰ ਸਮਝ ਆ ਜਾਂਦੀ ਬਾਅਦ। ਜਦੋਂ ਨਿਆਣਾ ਹੁੰਦਾ ਉਹਨੂੰ ਸਮਝ ਕੋਈ ਨਹੀਂ ਆਉਂਦੀ, ਭੱਜ ਕੇ ਕਿਤੇ ਅੱਗ ਬਲਦੀ ਹੋਵੇ ਉਹਦੇ ਵੱਲ ਚਲਾ ਜਾਂਦਾ ਬੱਚਾ, ਕਿਉਂਕਿ ਨਿਆਣਾ ਹੈ ਨਾ, ਸਮਝ ਨਹੀਂ ਵੀ ਇਸ ਅੱਗ ਨੂੰ ਹੱਥ ਲਾਵਾਂਗਾ, ਸਾੜ ਕੇ ਰੱਖ ਦੇ, ਕਿਤੇ ਸੱਪ ਵਿਹੜੇ ਵਿੱਚ ਤੁਰਿਆ ਫਿਰਦਾ ਹੋਵੇ ਤੇ ਨਿਆਣਾ ਬੱਚਾ ਉਹ ਖਿਡਾਉਣਾ ਵੇਖ ਕੇ ਉਹਦੇ ਵੱਲ ਭੱਜ ਕੇ ਤੁਰ ਪਏ। ਨਿਆਣਾ ਇਹਨਾਂ ਨੂੰ ਸਮਝ ਕੋਈ ਨਹੀਂ ਵੀ ਜਿਹਨੂੰ ਮੈਂ ਖਿਡਾਉਣਾ ਸਮਝ ਕੇ ਇਹਦੇ ਵੱਲ ਭੱਜ ਕੇ ਜਾ ਰਿਹਾ ਹੈ, ਇਹ ਮੇਰੀ ਮੌਤ ਦਾ ਕਾਰਨ ਬਣ ਸਕਦਾ। ਤੇ ਜਿਹੜਾ ਸਿਆਣਾ ਬੰਦਾ ਜਵਾਨ ਬੱਚਾ ਉਹਨੂੰ ਪਤਾ ਹੈ ਸੱਪ ਕੋਲ ਜਾਵਾਂਗਾ ਮੌਤ ਹੋ ਜਾਏ, ਅੱਗ ਨੂੰ ਹੱਥ ਲਾਵਾਂਗਾ ਤਾਂ ਵੀ ਮੇਰਾ ਨੁਕਸਾਨ ਹੋ ਜਾਏ। ਇਨ ਬਿਨ ਇਸੇ ਤਰ੍ਹਾਂ ਧਰਮ ਦੀ ਦੁਨੀਆਂ ਦੇ ਵਿੱਚ ਅਸੀਂ ਬਿਲਕੁਲ ਨਿਆਣੇ ਹਾਂ, ਸਾਰੀ ਉਮਰ ਸਾਨੂੰ ਸਮਝ ਨਹੀਂ, ਬੇਸਮਝ ਬੰਦੇ, ਸਾਰੀ ਉਮਰ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਸੰਸਾਰ ਵਿੱਚ ਕੀ ਕਰਨ ਵਾਸਤੇ ਆਏ ਤੇ ਕੀ ਕਰ ਰਹੇ। ਤੁਸੀਂ ਕਹੋਗੇ ਵੀ ਅਸੀਂ ਕੀ ਕਰਨ ਵਾਸਤੇ ਆ, ਇਹ ਸਾਨੂੰ ਗੁਰੂ ਕੋਲ ਪੁੱਛਣਾ ਪਿਆ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਹੇ, ਜੇ ਤੇਰੀ ਮੱਤ ਛੋਟੀ ਹੈ ਨਾ ਬੰਦੇ, ਜੇ ਤੈਨੂੰ ਸਮਝ ਨਹੀਂ ਮੈਂ ਕੀ ਕਰਨਾ, ਤੇ ਘੱਟੋ ਘੱਟ ਗੁਰੂ ਸੂਝਵਾਨ ਨੇ, ਮੇਰੇ ਸਤਿਗੁਰੂ ਸਮਰੱਥ ਨੇ, ਉਹਨਾਂ ਕੋਲ ਪੁੱਛ ਲਾ ਮੈਂ ਕੀ ਕਰਨ ਵਾਸਤੇ ਤੇ ਕੀ ਕਰਨਾ ਚਾਹੀਦਾ, ਮੈਂ ਕੀ ਕਰ ਰਿਹਾ। ਇਸ ਕਰਕੇ ਮਹਾਰਾਜ ਨੇ ਬਚਨ ਕਹੇ ਸੀ, ਗੁਰ ਕੀ ਮੱਤ ਤੋਂ ਲੈ ਇਹ ਆਣੇ, ਉਹ ਬੇਸਮਝ ਬੰਦੇ ਆ, ਗੁਰੂ ਦੀ ਮੱਤ ਲੈ। ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਮਾਤਾ ਪਿਤਾ ਘਰ ਵਿੱਚ ਬੈਠੇ ਨੇ, ਆਪਣੇ ਮਾਤਾ ਪਿਤਾ ਕੋਲੋਂ ਸਿੱਖ ਲਾ, ਇਹਨਾਂ ਕੋਲੋਂ ਮੱਤ ਧਾਰਨ ਕਰ ਲਾ, ਇਹਨਾਂ ਨੇ ਕਿੰਨਾ ਸੰਸਾਰ ਦੇ ਵਿੱਚ ਤਰੱਕੀ ਕੀਤੀ, ਤੂੰ ਤੇ ਬੇਵਕੂਫਾਂ ਦੀ ਤਰ੍ਹਾਂ ਤੁਰਿਆ। ਫਿਰ ਗੁਰ ਕੀ ਮੱਤ ਤੋਂ ਲੈ ਆਣੀ, ਗੁਰੂ ਦੀ ਮੱਤ, ਭਗਤ ਬਿਨਾ ਬਡੂਬੇ ਸਨ। ਗੁਰੂ ਦੀ ਮੱਤ ਕੀ ਕਹਿੰਦੀ, ਇਹ ਤੁਹਾਨੂੰ ਸ਼ਬਦ ਪੜ੍ਹਨ ਨੂੰ ਮਿਲੇ ਨਾ, ਭੱਬਾ ਗੱਗਾ ਤੱਤਾ ਤੇ ਤੱਤੇ ਨੂੰ ਸਿਹਾਰੀ ਲੱਗੀ ਮਿਲੇਗੀ। ਜਦੋਂ ਤੱਤੇ ਨੂੰ ਸਿਹਾਰੀ ਸ਼ਬਦ ਭਗਤ ਆਉਂਦਾ, ਉਹਦੇ ਅਰਥ ਬਣਦੇ ਨੇ ਭਗਤੀ, ਸਿਮਰਨ, ਵਾਹਿਗੁਰੂ ਦੀ ਯਾਦ। ਮਹਾਰਾਜ ਕਹਿਣ ਲੱਗੇ, ਗੁਰੂ ਦੀ ਮੱਤ ਲੈ ਤੇ ਭਗਤੀ ਕਰਿਆ ਕਰ, ਸਿਮਰਨ ਕਰਿਆ ਕਰ, ਭਗਤੀ ਤੋਂ ਬਿਨਾਂ ਸਾਰੇ ਡੁੱਬ ਗਏ।
ਸਿੱਧਾ ਪਾਰ ਉਤਾਰੋ। ਕਿੱਥੇ ਡੁੱਬ ਗਏ ਨੇ ਆਪਾਂ ਸਵਾਲ ਕਰਾਂਗੇ, ਅਸੀਂ ਚੰਗੇ ਭਲੇ ਬੈਠੇ, ਕਿਸੇ ਦੀ 70 ਵਰੇ ਉਮਰ ਹੋ ਗਈ, 90 ਵਰੇ, ਕਿੱਥੇ ਅਸੀਂ ਡੁੱਬ ਗਏ? ਫਿਰ ਨਿਆਣੇ ਵਾਲੀ ਗੱਲ ਆ ਗਈ, ਸਾਨੂੰ ਸਮਝ ਨਹੀਂ ਆਉਂਦੀ। ਮਹਾਰਾਜ ਕਹਿਣ ਲੱਗੇ, ਹਾਤਮ ਦਾਦੇ ਤੂੰ ਵਕਾਰਾਂ ਦੀ ਖੱਡ ਵਿੱਚ ਡੁੱਬ ਗਈ, ਤੂੰ ਮਾਇਆ ਦੇ ਵਹਿਣ ਵਿੱਚ ਡੁੱਬ ਗਈ, ਤੂੰ ਕਾਮ ਦੇ ਖੱਡ ਵਿੱਚ ਡਿੱਗ ਪਿਆ, ਤੂੰ ਵਕਾਰਾਂ ਦੀ ਖੱਡ ਵਿੱਚ ਡੁੱਬ ਗਈ। ਭਗਤੀ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ। ਖੈਰ, ਅੱਜ ਹੀ ਮਹਾਰਾਜ ਜੀ ਨੇ ਸ਼ਬਦ ਵਰਤਿਆ ਕਾਚਾ ਧਨ। ਜਿਹੜੇ ਅਰਥ ਬਣਦੇ ਨੇ ਨਾ ਕਿਸੇ ਵੀ ਲਫ਼ਜ਼ ਦੇ, ਉਹ ਪ੍ਰਕਰਣ ਵੇਖ ਕੇ ਉਹਦੀ ਪੂਰੀ ਪੰਕਤੀ ਨੂੰ ਪੜ੍ਹ ਕੇ ਫਿਰ ਉਹਦੇ ਅਰਥ ਸਮਝ ਵਿੱਚ ਆਉਣ। ਮਹਾਰਾਜ ਕਹਿਣ ਲੱਗੇ, ਕਾਚਾ ਧਨ ਸੰਚਹਿ ਮੂਰਖ ਗਾਵਾਰ। ਇਹ ਮੂਰਖ ਬੰਦਿਆ, ਇਹ ਬੇਸਮਝ ਬੰਦਿਆ, ਤੂੰ ਸੰਸਾਰ ਦੇ ਵਿੱਚ ਸੰਚਹਿ, ਸੰਚੇ ਦੇ ਅਰਥ ਨੇ ਇਕੱਠਾ ਕਰਨਾ। ਇੱਕ ਹੈ ਰੁਜ਼ਗਾਰ ਵਾਸਤੇ ਕਮਾਉਣਾ, ਆਪਣੇ ਜੀਵਨ ਨੂੰ ਬਤੀਤ ਕਰਨ ਵਾਸਤੇ ਕਮਾਉਣਾ। ਇੱਕ ਇਹੋ ਜਿਹੀ ਬੰਦੇ ਦੀ ਬਿਰਤੀ ਬਣ ਜਾਂਦੀ, ਫਿਰ ਉਹ ਕਹਿੰਦਾ ਵੀ ਮੈਂ ਜਿਹੜੀ ਰੋਜੀ ਰੋਟੀ ਦੀ ਉਹ ਮੈਨੂੰ ਫਿਕਰ ਨਹੀਂ, ਮੈਂ ਵਿਹਲਾ ਬੈਠਾ ਵੀ ਆਪਣੀਆਂ ਕਈ ਪੁਸ਼ਤਾਂ ਤਾਂ ਖਾ ਸਕਦੇ। ਇਹੋ ਜਿਹੇ ਧਨਾੜ ਬੰਦੇ ਆ, ਤੁਸੀਂ ਵੇਖਦੇ ਅੱਜ ਮੀਡੀਆ ਦਾ ਯੁੱਗ ਹੈ, ਅਮੈਰੀਕਾ ਦੇ ਵਿੱਚ ਹੋਰ ਵੀ ਦੇਸ਼ਾਂ ਦੇ ਵਿੱਚ ਕਈ ਇਹੋ ਜਿਹੇ ਮਹਾਨ, ਇਹਨਾਂ ਧਨ ਉਹਨਾਂ ਕੋਲ ਵੀ ਅੱਜ ਵੀ ਵਿਹਲੇ ਬਹਿ ਕੇ ਖਾਏ ਜਾਣ ਤੇ ਪਤਾ ਨੀ ਕਿੰਨਾ ਸਮਾਂ ਲੰਘ ਜਾਏ ਕੋਈ ਕਮਾਈ ਕਰਨ ਨੂੰ, ਇਹਨਾਂ ਕੋਈ ਧਨ ਇਕੱਠਾ ਕਰਨ। ਇੱਕ ਧਨ ਬੰਦਾ ਕਮਾਉਂਦਾ ਵੀ ਮੇਰੀ ਰੋਜ਼ੀ ਰੋਟੀ ਚੱਲੀ ਜਾਏ, ਘਰ ਮਿਲ ਜਾਏ, ਕੁੱਲੀ ਮਿਲ ਜਾਏ, ਜੁੱਲੀ ਮਿਲ ਜਾਏ, ਬੱਚਿਆਂ ਦਾ ਰੁਜ਼ਗਾਰ ਚਲਾ। ਇੱਕ ਬੰਦਾ ਕਹਿੰਦਾ ਵੀ ਮੈਂ ਇਹਨਾਂ ਕੋ ਇਕੱਠਾ ਕਰਨਾ ਵੀ ਵਰਲਡ ਦੇ ਵਿੱਚ ਮੇਰਾ ਨਾਮ ਹੋਣਾ ਚਾਹੀਦਾ, ਵੀ ਵਰਲਡ ਵਿੱਚ ਫਲਾਣਾ ਬੰਦਾ ਉਹ ਇੰਨੇ ਕਰੋੜਾਂ ਅਰਬਾਂ ਡਾਲਰਾਂ ਦਾ ਮਾਲਕ। ਇੱਥੇ ਜਾ ਕੇ ਬੰਦਾ ਥਿੜਕ ਜਾਂਦਾ, ਇੱਥੇ ਜਾ ਕੇ ਧਰਮ ਵਾਲੇ ਪਾਸੇ ਬੰਦਾ ਜ਼ੀਰੋ ਹੋ ਜਾਂਦਾ, ਖਤਮ ਹੋ ਜਾਂਦਾ। ਇੰਗਲੈਂਡ ਦੇ ਵਿੱਚ ਇੱਕ ਗੁਰਮੁਖ ਪਰਿਵਾਰ ਵੀ ਕੁਝ ਇਸ ਪਾਸੇ ਤੁਰ ਪਏ ਨਾ, ਧਰਮ ਵਾਲੇ ਪਾਸੇ ਪਿੱਛੇ ਰਹਿ। ਉਹ ਆਪਣੇ ਹੱਡ ਬੀਤੀ ਦੱਸਦੇ ਨੇ, ਪੰਜਾਬ ਵਿੱਚੋਂ ਆਏ, ਕਹਿਣ ਲੱਗੇ ਪਹਿਲਾਂ ਅਸੀਂ ਆਏ, ਥੋੜਾ ਬਹੁਤਾ ਕੰਮ ਕਾਜ ਕੀਤਾ, ਰੋਜੀ ਰੋਟੀ ਜੁਕੇ ਕਮਾਉਣ ਲੱਗ ਪਏ, ਹੌਲੀ ਹੌਲੀ ਵਾਹਿਗੁਰੂ ਦੀ ਬਖਸ਼ਿਸ਼ ਹੋਈ, ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ, ਬੱਚੇ ਆ ਗਏ, ਪੜ੍ਹ ਲਿਖ ਗਏ, ਇੰਨਾ ਕੁਝ ਧਨ ਇਕੱਠਾ ਕਰ ਲਿਆ, ਸਭ ਕੁਝ ਕਰ ਲਿਆ। ਇੰਗਲੈਂਡ ਦੇ ਵਿੱਚ ਸਭ ਤੋਂ ਮਹਿੰਗਾ ਸ਼ਹਿਰ, ਵਧੀਆ ਸੁਸਾਇਟੀ, ਜਿੱਥੇ ਇੰਜ ਕਹਿ ਲਈਏ ਵੀ ਰਾਜੇ ਮਹਾਰਾਜਿਆਂ ਦੇ ਵੱਡੇ ਵੱਡੇ ਬੰਗਲੇ ਨੇ, ਉਸ ਇਲਾਕੇ ਦੇ ਵਿੱਚ ਉਹ ਸਿੱਖ ਪਰਿਵਾਰ ਕਹਿੰਦਾ ਵੀ ਅੱਜ ਸਾਡੇ ਘਰ ਨੇ। ਪਰ ਉਸ ਬਜ਼ੁਰਗ ਨੇ ਇੱਕ ਗੱਲ ਰੋ ਕੇ ਦੱਸੀ ਸੀ, ਕਹਿਣ ਲੱਗੇ ਦੁਨੀਆਂ ਵਾਲੇ ਪਾਸੇ ਕੁਛ ਕਸਰ ਨਹੀਂ ਛੱਡੀ ਮਹਾਰਾਜ, ਬਹੁਤ ਕੁਝ ਬੱਚਿਆਂ ਨੇ ਖੱਟ ਕਮਾ ਲਿਆ, ਇੰਨਾ ਧਨ ਜੋੜ ਲਿਆ, ਸਭ ਕੁਝ ਕਰ ਲਿਆ। ਪਰ ਕਹਿਣ ਲੱਗੇ ਇੱਕ ਪਾਸੇ ਸਾਡੇ ਬੱਚੇ ਬਹੁਤ ਪਿੱਛੇ ਰਹਿ ਗਏ ਨੇ। ਪੁੱਛਿਆ ਉਹ ਕਿਹੜੇ? ਕਹਿਣ ਲੱਗੇ ਇਹਨਾਂ ਨੂੰ ਪਤਾ ਹੀ ਨਹੀਂ ਵੀ ਗੁਰੂ ਘਰ ਦੇ ਵਿੱਚ ਜਾ ਕੇ ਮੱਥਾ ਕਿਵੇਂ ਟੇਕਣਾ। ਸਾਨੂੰ ਗੁਰੂ ਸਾਹਿਬ ਨੇ ਬਾਣੀ ਪੜ੍ਹਨ ਵਾਸਤੇ ਉਪਦੇਸ਼ ਦਿੱਤਾ ਸੀ, ਇਹਨਾਂ ਨੂੰ ਕੋਈ ਪਤਾ ਨਹੀਂ, ਬਸ ਸਵੇਰੇ ਉੱਠਦੇ ਆਪਾਂ ਆਪਣੇ ਕੰਮਾਂ ਜੋ ਵੀ ਸੰਸਾਰ ਦੇ ਵਿੱਚ ਕਰ, ਬਸ ਕਹਿਣ ਲੱਗੇ ਇਸ ਚੀਜ਼ ਦਾ ਮੈਨੂੰ ਦੁੱਖ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਸਭ ਕੁਝ ਬੱਚਿਆਂ ਨੂੰ ਦਿੱਤਾ ਹੈ, ਪਰ ਤੇਰੇ ਚਰਨਾਂ ਨਾਲ ਅੱਜ ਟੁੱਟ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਟੁੱਟ ਗਏ। ਕੋਈ ਪਤਾ ਨਹੀਂ ਨਿਤਨੇਮ ਕਿਹੜਾ ਕਰਨਾ, ਕੋਈ ਪਤਾ ਨਹੀਂ ਕਿਹੜੇ ਵੇਲੇ ਉੱਠ ਕੇ ਗੁਰੂ ਘਰ ਦੇ ਵਿੱਚ ਜਾਣਾ, ਆ ਖੜਸਾ ਰਹੇਗਾ। ਬਸ ਇਸ ਚੀਜ਼ ਵੱਲ ਧਿਆਨ ਦੇਣਾ, ਸਿੱਖਾ ਤੂੰ ਰੱਜ ਰੱਜ ਕੇ ਕਮਾਈ ਕਰ, ਧੰਨ ਗੁਰੂ ਰਾਮਦਾਸ ਮਹਾਰਾਜ ਤੈਨੂੰ ਕਿਸੇ ਚੀਜ਼ ਦੀ ਘਾਟ ਨਾ ਆਉਣ, ਸਭ ਕੁਝ ਤੇਰੇ ਘਰ ਦੇ ਵਿੱਚ ਹੋਵੇ, ਪਰ ਵੇਖੀ ਕਿਤੇ ਗੁਰੂ ਨਾਲ ਨਾ ਟੁੱਟ ਜਾਣ, ਬਾਣੀ ਨਾਲ ਨਾ ਟੁੱਟ ਜਾਣ, ਧਰਮ ਦੇ ਦੁਨੀਆਂ ਵਿੱਚ ਪਿੱਛੇ ਨਾ ਰਹਿ। ਜਿੱਥੇ ਇੰਨੀ ਕੋਸ਼ਿਸ਼ ਕਰਦਾ ਨਾ ਵੀ ਮੈਂ ਦੁਨੀਆਂ ਦੇ ਵਿੱਚ ਅੱਗੇ ਆਪਣਾ ਨਾਮ ਨਾ ਕਮਾਉਣਾ, ਕਿਸੇ ਨੂੰ ਅੱਗੇ ਨਹੀਂ ਲੰਘੜ ਦੇਣ, ਧਰਮ ਵਾਲੇ ਪਾਸੇ ਵੀ ਥੋੜਾ ਜਿਹਾ ਧਿਆਨ ਦਿਆ ਕਰ, ਧਰਮ ਵਾਲੇ ਪਾਸੇ ਵੀ ਪਿੱਛੇ ਨਹੀਂ ਜੇ ਰਹਿਣਾ, ਇੱਧਰ ਵੀ ਮੈਂ ਵੱਡਿਆਂ ਵੱਡਿਆਂ ਗੁਰਮੁਖਾਂ ਦੀ ਬਰਾਬਰੀ ਕਰਨੀ, ਅੰਮ੍ਰਿਤ ਵੇਲੇ ਉੱਠਣਾ ਹੈ, ਬਾਣੀ ਪੜ੍ਹਨੀ, ਸਿਮਰਨ ਕਰਨਾ, ਨਾਮ ਜਪਣਾ ਹੈ, ਫਿਰ ਉਸ ਤੋਂ ਬਾਅਦ ਧਨ ਵਾਲੇ ਪਾਸੇ ਜਾਣਾ, ਮਾਇਆ ਵਾਲੇ ਪਾਸੇ ਜਾਣਾ, ਕਿਉਂਕਿ ਸਭ ਚੀਜ਼ਾਂ ਜ਼ਰੂਰੀ ਨੇ। ਗੁਰੂ ਦਾ ਸਿਧਾਂਤ ਜਿਹੜਾ ਹੈ ਨਾ, ਗੁਰੂ ਸਾਹਿਬ ਸਾਨੂੰ ਇਹ ਨਹੀਂ ਕਹਿੰਦੇ ਬੰਦਿਆ ਤੂੰ ਮੰਗ ਕੇ ਖਾਣਾ, ਤੂੰ ਮੰਗਤਾ ਬਣ, ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਮੇਰਾ ਸਿੱਖ ਜਿਹੜਾ ਹੈ ਨਾ ਰਾਜਾ ਹੋਣਾ ਚਾਹੀਦਾ। ਰਾਜਾ ਦੇ ਅਰਥ ਪਤਾ ਕੀ ਨੇ? ਰਜਿਆ ਹੋਇਆ। ਇੰਨੀ ਕੁ ਧਨ ਦੌਲਤ ਮੇਰੇ ਸਿੱਖ ਕੋਲ ਹੋਣੀ ਚਾਹੀਦੀ ਹੈ ਵੀ ਇਸ ਸਿੱਖ ਦੇ ਘਰ ਦੇ ਵਿੱਚ ਭੁੱਖਾ ਆ ਜਾਏ ਪਰ ਭੁੱਖਾ ਜਾਏ ਨਾ,
ਮੇਰੇ ਸਿੱਖ ਦੇ ਕੋਲ ਇੰਨੀ ਧਨ ਦੌਲਤ ਹੋਣੀ ਚਾਹੀਦੀ ਹੈ, ਇਹਦੇ ਘਰ ਵਿੱਚ ਲੋੜਵੰਦ ਬੰਦਾ ਆ ਜਾਏ, ਇਹ ਹਰੇਕ ਦੀ ਲੋੜ ਨੂੰ ਪੂਰਿਆ ਕਰ ਸਕਦਾ। ਅੱਜ ਤੁਸੀਂ ਕਰ ਵੀ ਰਹੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬੜੀ ਬਖਸ਼ਿਸ਼ ਸਿੱਖ ਧਰਮ ਤੇ। ਜਿੱਥੇ ਸਿੱਖ ਪਹੁੰਚਦਾ ਨਾ ਕਿਸੇ ਦੀ ਲੋੜਵੰਦ ਨੂੰ ਲੋੜਾਂ ਪੂਰੀਆਂ ਕਰਨ ਵਾਸਤੇ, ਉੱਥੇ ਹੋਰ ਕੋਈ ਕਮਿਊਨਿਟੀ ਦਾ ਬੰਦਾ ਨਹੀਂ ਜੇ ਪਹੁੰਚਦਾ। ਇਹ ਬੜੀ ਵੱਡੀ ਬਖਸ਼ਿਸ਼। ਪਰ ਅਰਦਾਸ ਕਰੀਏ ਦਾਤਿਆ, ਜੇ ਧਨ ਵਾਲੋ ਪਿੱਛੇ ਨਹੀਂ ਨਾ ਰਹਿਣ ਦਿੱਤਾ, ਧਨ ਦੀ ਕਮੀ ਨਹੀਂ ਰਹਿਣ ਦਿੱਤੀ, ਤੇ ਨਾਮ ਦੀ ਕਮੀ ਕਿਉਂ ਨਹੀਂ ਸਾਨੂੰ ਪੂਰੀ ਕਰਦਾ? ਨਾਮ ਦੀ ਵੀ ਬਖਸ਼ਿਸ਼ ਕਰ, ਨਿਤਨੇਮ ਦੀ ਵੀ ਦਾਤ ਬਖਸ਼ੀ ਰੱਖ, ਬਾਣੀ ਨਾਲੋਂ ਸਾਨੂੰ ਤੋੜ ਨਾ। ਜਿਸ ਦਿਨ ਸਿੱਖਾ ਬਾਣੀ ਨਾਲੋਂ ਟੁੱਟ ਗਿਆ, ਨਾਮ ਨਾਲੋਂ ਟੁੱਟ ਗਿਆ ਨਾ, ਉਸ ਦਿਨ ਤੇਰੇ ਕੋਲ ਕੁਝ ਨਹੀਂ ਬਚਣਾ। ਫਿਰ ਉਸ ਵੇਲੇ ਮਹਾਰਾਜ ਨੂੰ ਕਹਿਣਾ ਪਏਗਾ, ਮੂਰਖ ਗਵਾਰ, ਇਹ ਮੂਰਖ ਬੰਦਿਆ, ਇਹ ਬੇਸਮਝ ਬੰਦਿਆ, ਦੁਨੀਆ ਵਾਲੇ ਪਾਸੇ ਤੇ ਸਭ ਕੁਝ ਖੱਟ ਲਿਆ, ਨਾ ਵਾਲੇ ਪਾਸੇ ਬਿਲਕੁਲ ਕੋਰੇ ਕਾਗਜ਼ ਦੀ ਤਰ੍ਹਾਂ, ਕੁਝ ਵੀ ਨਹੀਂ ਖੱਟਿਆ। ਇਹਨਾਂ ਦੋਨਾਂ ਨੂੰ ਨਾਲ ਲੈ ਕੇ ਅਸੀਂ ਤੁਰਨਾ। ਗੁਰੂ ਨਾਨਕ ਦਾ ਸਿਧਾਂਤ ਕੀ ਹੈ? ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਇਹ ਤਿੰਨ ਪਿੱਲਰ ਨੇ ਸਾਡੇ, ਜਿਨ੍ਹਾਂ ਤੇ ਬਿਲਡਿੰਗ ਲੋਟੀ ਆ। ਬਸ ਇਹ ਤਿੰਨ ਚੀਜ਼ਾਂ ਬੰਦੇ ਦੀ ਜ਼ਿੰਦਗੀ ਵਿੱਚ ਆ ਗਈਆਂ ਨਾ, ਬੰਦੇ ਦੇ ਕੱਲੇ ਦਾ ਪਾਰ ਉਤਾਰਾ ਨਹੀਂ, ਕੁਲਾ ਦਾ ਪਾਰ ਉਤਾਰਾ। ਤਿੰਨ ਚੀਜ਼ਾਂ, ਕਿਰਤ ਕਰਨੀ, ਨਾਮ। ਅਸੀਂ ਕਿਰਤ ਤੇ ਬਹੁਤ ਕਰੇ, 10-10 ਘੰਟੇ ਟਰੱਕ ਚਲਾ ਰਿਹਾ ਕੋਈ ਬੰਦਾ, 10-10, 12-12 ਘੰਟੇ ਅਸੀਂ ਵਰਕ ਕਰ ਰਹੇ ਹਾਂ, ਕੰਮ ਕਰ ਰਹੇ ਹਾਂ, ਹਾਰਡ ਵਰਕ ਕਰ ਰਹੇ ਹਾਂ। ਕਰਨਾ ਵੀ ਚਾਹੀਦਾ, ਸਿੱਖ ਕਦੀ ਵੀ ਨਿਕੰਮਾ ਨਹੀਂ ਜਾਂਦਾ, ਵਿਹਲਾ ਨਹੀਂ ਜੇ ਬਹਿੰਦਾ, ਕਰਨਾ ਚਾਹੀਦਾ। ਪਰ ਥੋੜਾ ਜਿਹਾ ਸਮਾਂ ਕੱਢ ਕੇ, ਜਿੱਥੇ ਦੁਨੀਆ ਦਾ ਧਨ 10 ਘੰਟੇ ਕਮਾਇਆ ਹੈ ਨਾ, ਉੱਥੇ 1/2 ਘੰਟਾ ਕੱਢ ਕੇ ਤੇ ਨਾਮ ਦਾ ਧਨ ਜ਼ਰੂਰ ਕਮਾਈਏ, ਨਾਮ ਦਾ ਧਨ। ਕਿਉਂਕਿ ਜਦੋਂ ਅਸੀਂ ਸੰਸਾਰ ਦੇ ਵਿੱਚੋਂ ਬੰਦਾ ਆਪਣੀ ਯਾਤਰਾ ਪੂਰੀ ਕਰਕੇ ਜਾਂਦਾ ਨਾ, ਆਪਣੇ ਸਵਾਸ ਪੂਰੇ ਕਰਕੇ ਜਾਂਦਾ, ਮੌਤ ਹੋ ਜਾਂਦੀ ਬੰਦੇ। ਜਿਸ ਦਿਨ ਮੌਤ ਹੋਈ, ਉਸ ਦਿਨ ਦੁਨੀਆ ਦਾ ਧਨ ਨਹੀਂ ਜੇ ਸਾਡੇ ਜੇਬ ਵਿੱਚ ਜਾਣਾ, ਨਾ ਦੁਨੀਆ ਦਾ ਧਨ ਨਹੀਂ ਜੇ ਜਾਣਾ। ਉਸ ਵੇਲੇ ਜਾਣਾ ਹੈ ਤੇ ਵਾਹਿਗੁਰੂ ਦੇ ਨਾਮ ਦੀ ਕੀਤੀ ਹੋਈ ਕਮਾਈ, ਜਿਹੜੀ ਤੁਸੀਂ ਕਰ ਰਹੇ, ਗੁਰੂ ਦੀ ਗੋਦ ਵਿੱਚ ਬੈਠੇ ਹੋ ਨਾ, ਆਸਾ ਕੀ ਵਾਰ ਸੁਣੀ, ਨਿਤਨੇਮ ਸੁਣਿਆ, ਬਸ ਇਹਨੇ ਮਰਨ ਤੋਂ ਬਾਅਦ ਸਾਡੇ ਨਾਲ ਜਾਣਾ। ਇਸੇ ਕਰਕੇ ਮਹਾਰਾਜ ਨੇ ਬਜ਼ੁਰਗ ਕਿਹਾ ਸੀ, ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਬੰਦਿਆ, ਸਾਰਾ ਦਿਨ ਦੁਨੀਆ ਦਾ ਧਨ ਕਮਾ ਤੇ ਸੰਧਿਆ ਵਕਤ ਦਾ ਸਮਾਂ ਹੱਥ ਮੂੰਹ ਧੋ, 5 ਇਸ਼ਨਾਨੇ ਕਰ, ਗੁਰੂ ਦੀ ਗੋਦ ਵਿੱਚ ਆਣ ਕੇ ਬੈਠ ਕੇ ਤੇ ਸੋਦਾ ਰਹਿ ਰਸ ਕਰਿਆ ਕਰ, ਵਾਹਿਗੁਰੂ ਦਾ ਨਾਮ ਜਪਿਆ ਕਰ, ਜਿਹਨੇ ਤੇਰਾ ਪਾਰ ਉਤਾਰਿਆ ਕਰ। ਇਸੇ ਕਰਕੇ ਮਹਾਂਪੁਰਖ ਬਹੁਤ ਇਸ ਸਿਮਰਨ ਤੇ ਜ਼ੋਰ ਦਿੰਦੇ ਨੇ, ਬੰਦਿਆ ਜਪ ਲਿਆ ਕਰ, ਸਤਨਾਮ ਸਤਨਾਮ ਸਤਨਾਮ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਸ ਆ ਜਪਿਆ ਹੋਇਆ ਜਿਹੜਾ ਧਨ ਹੈ ਨਾ, ਇਹਨੇ ਬੰਦੇ ਦੀਆਂ ਕੁਲਾਂ ਦਾ ਪਾਰ ਉਤਾਰਾ ਕਰਕੇ ਰੱਖ ਦੇਣਾ। ਅੱਜ ਮਹਾਰਾਜ ਨੇ ਬਚਨ ਕਹੇ ਨੇ, ਅਸੀਂ ਇੱਕ ਪਾਸੇ ਤੁਰ ਪਏ ਹਾਂ, ਕਿਹੜੇ ਪਾਸੇ? ਕਾਚਾ ਧਨ ਸੰਚਹ ਮੂਰਖ ਗਾਵਾਰ। ਉਹ ਗਾਵਾਰ ਬੰਦੇ ਆ, ਮੂਰਖ ਬੰਦੇ ਆ, ਬੇਸਮਝ ਬੰਦੇ ਆ, ਕੱਚਾ ਧਨ ਹੀ ਸਾਰੀ ਜ਼ਿੰਦਗੀ ਇਕੱਠਾ ਕਰੀ ਜਾਂਦਾ। ਮਨਮੁਖ ਭੁੱਲੇ ਅੰਧ ਗਾਵਾਰ, ਮਨ ਦੇ ਪਿੱਛੇ ਲੱਗਣ ਵਾਲਾ ਬੰਦਾ ਭੁੱਲੀ ਗਿਆ, ਅੰਧ ਬਿਲਕੁਲ ਅੰਨਾ ਹੋ ਗਿਆ, ਬਿਲਕੁਲ ਮੂਰਖਾਂ ਦੀ ਕਤਾਰ ਵਿੱਚ ਅੱਗੇ ਖਲੋਤਾ। ਮੂਰਖਾਂ ਸਮਝ ਨਹੀਂ ਆ ਰਹੇ ਵੀ ਜਿਹੜ ਪਾਸੇ ਮੈਂ ਤੁਰ ਪਿਆ ਨਾ, ਇਸ ਪਾਸੇ ਮੇਰਾ ਭਲਾ ਨਹੀਂ। ਵਿਖਿਆ ਕੈ ਧਨ ਸਦਾ ਦੁੱਖ ਹੋਏ, ਜਿਹੜਾ ਸੰਸਾਰ ਦੇ ਵਿੱਚ ਅਸੀਂ ਆ ਦੁਨੀਆਂ ਦਾ ਧਨ ਕਮਾ ਰਹੇ, ਇਕੱਠਾ ਕਰ ਰਹੇ ਹਾਂ, ਠੀਕ ਹੈ, ਦੁਨੀਆਂ ਵਿੱਚ ਸਾਥ ਦਿੰਦਾ ਹੈ, ਮਹਾਰਾਜ ਕਹਿੰਦੇ ਨੇ ਇਹਦੇ ਨਾਲ ਕਦੀ ਵੀ ਸੁੱਖ ਨਹੀਂ ਆਉਂਦਾ, ਸਹੂਲਤਾਂ ਆ ਜਾਂਦੀਆਂ ਨੇ ਸਹੂਲਤਾਂ। ਜਿਹੜਾ ਸੁੱਖ ਹੈ ਨਾਮ ਦੇ ਧਨ ਨਾਲ ਆਇਆ। ਵੇਖੋ ਇਹ ਥੋੜ੍ਹਾ ਬਰੀਕੀ ਵਿੱਚ ਜਾ ਕੇ ਵੇਖੀਓ, ਸਹੂਲਤਾਂ ਹੋਰ ਨੇ ਤੇ ਸੁੱਖ ਹੋਰ ਨੇ। ਬੰਦੇ ਕੋਲ ਧਨ ਆ ਗਿਆ, ਘਰ ਮੈਂ ਲੈ ਲਿਆ, ਮਹੱਲਾ ਲੈ ਲਿਆ, ਪਰ ਵੇਖੋ ਮਹੱਲਾ ਦੇ ਵਿੱਚ ਬੈਠਾ ਹੋਇਆ ਵੀ ਬੰਦਾ ਸਵੇਰੇ ਸ਼ਾਮ ਚਿੰਤਾ ਵਿੱਚ ਹੈ, ਦੁੱਖਾਂ ਵਿੱਚ ਹੀ
ਬਤੀਤ ਕੀਤਾ। ਮੰਜੇ ਤੇ ਪਿਆ ਬੇਚਾਰਾ ਰੁੜਕੀ ਜਾਂਦਾ, ਨਾ ਤੁਰਨ ਜੋਗਾ, ਨਾ ਖਾਣ ਜੋਗਾ, ਨਾ ਪੀਣ ਜੋਗਾ, ਬੇਚਾਰਾ ਮੰਜੇ ਤੇ ਸੁੱਤਾ ਪਿਆ, ਕੁਝ ਵੀ ਪਤਾ ਨਹੀਂ। ਇੰਨੀਆਂ ਨਾ ਮੁਰਾਦ ਬਿਮਾਰੀਆਂ ਲੱਗ ਗਈਆਂ, ਉੱਠ ਨਹੀਂ ਸਕਦਾ ਬੇਚਾਰਾ। ਹੁਣ ਸਹੂਲਤਾਂ ਤੇ ਮਿਲ ਗਈਆਂ, ਧਨ ਦੇ ਨਾਲ ਘਰ ਤੇ ਮਿਲ ਗਿਆ, ਸੋਹਣਾ ਬੈੱਡ ਮਿਲ ਗਿਆ, ਪਰ ਸੁੱਖ ਨਹੀਂ ਮਿਲਿਆ। ਬਿਮਾਰੀਆਂ ਲੱਗ ਗਈਆਂ ਨੇ, ਬੇਚਾਰਾ ਆਵਾਜ਼ਾਂ ਮਾਰਦਾ ਪਿਆ, ਦਾਤੇ ਹੁਣ ਤੇ ਮੈਨੂੰ ਲੈ ਹੀ ਜਾ ਤੇ ਚੰਗਾ, ਮੌਤ ਹੀ ਆਏ ਤੇ ਚੰਗੀ। ਜਿਹੜਾ ਅੰਦਰ ਜ਼ਿੰਦਗੀ ਦਾ ਸੁੱਖ ਹੈ ਨਾ, ਉਹ ਨਾ ਵਿੱਚੋਂ ਮਿਲਦਾ, ਨਾ ਵਿੱਚੋਂ। ਖੈਰ ਮਹਾਰਾਜ ਕਹਿੰਦੇ ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਉਹਦੇ ਵਿੱਚੋਂ ਦੁੱਖ ਹੀ ਮਿਲਦਾ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਦੁਨੀਆਂ ਦੇ ਵਿੱਚ ਜ਼ਹਿਰ ਰੂਪੀ ਜਿਹੜਾ ਧਨ ਹੈ, ਜਿਹੜਾ ਬੇਈਮਾਨੀ ਕਰਕੇ, ਪਾਪਾਂ ਨੂੰ ਕਰ ਕਰਕੇ, ਬੇਈਮਾਨੀ ਪਾਪ ਲੋਕਾਂ ਦਾ ਹੱਕ ਮਾਰ ਮਾਰ ਕੇ ਬੰਦੇ ਨੇ ਜਮ੍ਹਾਂ ਕੀਤਾ ਨਾ, ਮਹਾਰਾਜ ਕਹਿੰਦੇ ਨੇ ਨਾ ਤੇ ਇਹ ਸਾਡੇ ਸਾਥ ਜਾਂਦਾ, ਨਾ ਇਹਦੇ ਵਿੱਚੋਂ ਸੁੱਖ ਮਿਲਦਾ ਹੈ, ਤੇ ਕਈ ਵਾਰੀ ਤੇ ਪ੍ਰਾਪਤ ਵੀ ਨਹੀਂ ਹੁੰਦਾ। ਤੇ ਪੁੱਛਿਆ ਮਹਾਰਾਜ ਤੁਸੀਂ ਕੀ ਕਹਿੰਦੇ ਜੀ? ਅਗਲੀ ਪੰਕਤੀ ਧਿਆਨ ਦੇਣ ਵਾਲੀ ਜੀ, ਰਹਾਉ ਦੀ ਪੰਕਤੀ। ਮਹਾਰਾਜ ਜੀ ਕਹਿੰਦੇ ਨੇ ਸੱਚਾ ਧਨ ਗੁਰਮਤੀ ਪਾਏ, ਸੱਚਾ ਧਨ ਵੀ ਇਕੱਠਾ ਕਰੇਗਾ। ਸੱਚਾ ਦੇ ਅਰਥ ਨੇ ਸਦਾ ਨਾਲ ਨਿਭਣ ਵਾਲਾ ਧਨ। ਮਾਇਆ ਗੁਰਮਤੀ ਗੁਰੂ ਦੀ ਮੱਤ ਨਾਲ ਮਿਲਣਾ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ ਨਾ, ਉਹ ਕਹਿੰਦੇ ਨੇ ਅੰਮ੍ਰਿਤ ਵੇਲਾ ਹੋ ਗਿਆ, ਪਹਿਲਾਂ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਾਂ, ਬਾਅਦ ਵਿੱਚ ਦੁਨੀਆਂ ਦੀ ਕਿਰਤਕਾਰ ਕਰਾਂਗੇ। ਇਹ ਸੱਚਾ ਧਨ ਗੁਰੂ ਦੇ ਮੱਤ ਲੈਣ ਵਾਲੇ ਮੇਲ। ਕਾਚਾ ਧਨ ਫਿਰ ਆਵੇ ਜਾਵੇ, ਕੱਚਾ ਧਨ ਕਦੇ ਆ ਜਾਂਦਾ ਕਦੇ ਚਲਾ ਜਾਂਦਾ, ਕਿਉਂਕਿ ਦੁਨੀਆਂ ਦੇ ਵਿੱਚ ਤਿੰਨ ਚੀਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਉਮਰ ਬਹੁਤ ਥੋੜੀ ਮੰਨੀ। ਕਿਹੜੀਆਂ ਕਿਹੜੀਆਂ? ਧਨ, ਜੋਬਨ ਔਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਇੱਕ ਫੁੱਲ ਦੀ ਉਮਰ ਬਹੁਤ ਘੱਟ, ਜੇ ਸਵੇਰੇ ਖਿੜਦਾ ਸ਼ਾਮ ਨੂੰ ਕਮਲਾ ਆ ਜਾਣ। ਇੱਕ ਜਵਾਨ ਜੋਬਨ, ਜੋਬਨ ਦੇ ਅਰਥ ਨੇ ਜਵਾਨੀ, ਜਵਾਨੀ ਦੀ ਉਮਰ ਬਹੁਤ ਘੱਟ ਜਾਣ। ਅੱਜ ਬੰਦਾ 15 ਸਾਲ ਦਾ ਹੁੰਦਾ ਤੇ ਥੋੜਾ ਜਿਹਾ ਮੁੱਛ ਫੁੱਟ ਗੱਭਰੂ ਆਪਣੀ ਮੁੱਛ ਤੇ ਹੱਥ ਮਾਰ ਕੇ ਕਹਿੰਦਾ ਹੁਣ ਜਵਾਨੀ ਆ ਗਈ, ਪਰ 30-35 ਸਾਲ ਦੀ ਉਮਰ ਪਤਾ ਨਹੀਂ ਲੱਗਦਾ 20 ਸਾਲ ਨਿਕਲ ਗਏ ਨੇ, ਬੁਢਾਪਾ ਆਉਣਾ ਸ਼ੁਰੂ ਹੋ ਜਾਂਦਾ। ਜਵਾਨੀ ਸਦਾ ਬੰਦੇ ਤੇ ਕਾਇਮ ਨਹੀਂ ਰਹਿੰਦੀ, ਜਵਨ ਇਹ ਵੀ ਚਲੀ ਜਾਂਦੀ ਬੰਦੇ। ਤੇ ਤੀਸਰਾ ਧਨ, ਜੇ ਫੁੱਲ ਸਦਾ ਨਹੀਂ ਖਿੜਿਆ ਰਹਿੰਦਾ, ਜੇ ਜਵਾਨੀ ਸਦਾ ਨਹੀਂ ਰਹਿੰਦੀ, ਤੇ ਮਹਾਰਾਜ ਕਹਿਣ ਲੱਗੇ ਬੰਦਿਆ ਧਨ ਨੇ ਵੀ ਸਦਾ ਨਹੀਂ ਰਹਿਣਾ। ਅੱਜ ਤੇਰੇ ਕੋਲ ਹੈ, ਕੱਲ ਨੂੰ ਹੋ ਸਕਦਾ ਤੂੰ ਕੰਗਾਲ ਹੋ ਜੇ, ਕਿਸੇ ਹੋਰ ਕੋਲ ਚਲਾ ਜਾਏ। ਇਹ ਦੁਨੀਆਂ ਦੇ ਵਿੱਚ ਸੱਚਾਈ ਹੈ ਜੋ ਮਹਾਰਾਜ ਜੀ ਨੇ ਬਾਣੀ ਵਿੱਚ ਬਿਆਨ ਕੀਤੀ। ਮਹਾਰਾਜ ਜੀ ਨੇ ਉਹ ਬਚਨ ਕਹੇ ਨੇ ਕਾਚਾ ਧਨ ਫੁਨ ਆਵੇ ਜਾਏ। ਇਹ ਕੱਚਾ ਧਨ ਜਿਹੜਾ ਹੈ ਨਾ, ਕੇਵਲ ਦੁਨੀਆਂ ਦਾ ਹੀ ਧਨ, ਕਹਿਣ ਲੱਗੇ ਕਦੀ ਬੰਦੇ ਕੋਲ ਆ ਜਾਂਦਾ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਚਲਾ ਜਾਂਦਾ। ਮਨਮੁਖ ਭੁੱਲੇ ਸਭ ਮਰੇ ਗਵਾਰ, ਆਪਣੇ ਮਨ ਦੇ ਪਿੱਛੇ ਲੱਗਣ ਵਾਲੇ, ਗੁਰੂ ਦੀ ਨਾ ਸੁਣਨ ਵਾਲੇ, ਗੁਰੂ ਵਾਲੇ ਨਾ ਬਣੇ, ਬਸ ਇਸੇ ਤਰ੍ਹਾਂ ਸਾਰੀ ਜ਼ਿੰਦਗੀ ਦੁਨੀਆਂ ਦੇ ਪਦਾਰਥਾਂ ਪਿੱਛੇ ਭੱਜਦੇ ਰਹੇ। ਮਰੇ ਗਵਾਰ, ਆਤਮਕ ਮੌਤੇ ਮਰ ਗਏ। ਭਵਜਲ ਡੂਬੇ ਨਾ ਉਰਵਾਰ ਨਾ ਪਾਰ, ਇਸ ਭਵਜਲ ਸੰਸਾਰ ਦੇ ਵਿੱਚ ਅੱਧ ਵਿੱਚ ਡੁੱਬ ਗਏ, ਨਾ ਇੱਕ ਪਾਸੇ ਜੋਗੇ ਰਹੇ ਨਾ ਦੂਸਰੇ, ਕਿਉਂਕਿ ਦੁਨੀਆਂ ਦਾ ਧਨ ਕਮਾਇਆ ਉਹ ਵੀ ਹੱਥੋਂ ਨਿਕਲ ਗਿਆ, ਨਾਮ ਦਾ ਧਨ ਹੈ ਨਹੀਂ ਸੀ ਤੇ ਬੰਦਾ ਪਰਮਾਤਮਾ ਤੋਂ ਦੂਰ ਹੋ ਗਿਆ। ਭਾਵ ਦੁਨੀਆਂ ਦੇ ਵਿੱਚ ਆਇਆ ਸੀ ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ, ਦੁਨੀਆਂ ਦੇ ਪਦਾਰਥਾਂ ਵਿੱਚ ਲਾ ਕੇ ਉਮਰ ਨਿਕਲ ਗਈ, ਨਾਮ ਵਾਲੇ ਪਾਸੇ ਉਹ ਵਾਂਝਾ ਰਹਿ ਗਿਆ। ਕਹਿਣ ਲੱਗੇ ਸੰਸਾਰ, ਇਸ ਭਵਜਲ ਸੰਸਾਰ ਵਿੱਚ ਹੀ ਬੰਦਾ ਡੁੱਬ ਗਿਆ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਹਿ ਸੀ, ਤਿੱਤ ਸਰਵਰੜਾ ਭਈ ਲੈ ਨਿਵਾਸਾ, ਪਾਣੀ ਪਾਵਕ ਤਿੰਨੇ ਕੀਆ, ਪੰਖ ਜੋ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਅਲੇ। ਸੰਸਾਰ ਜਿਹੜਾ ਹੈ, ਇਸ ਸੰਸਾਰ ਦੇ ਪਦਾਰਥਾਂ ਵਿੱਚ ਮਨੁੱਖ ਜਿਹੜਾ ਹੈ ਡੁੱਬ ਰਿਹਾ। ਭਵਜਲ ਡੂਬੇ ਨਾ ਉਰਵਾਰ ਨਾ ਪਾਰ, ਨਾ ਉਸ ਪਾਸੇ ਜੋਗਾ ਰਿਹਾ ਨਾ ਦੂਸਰੇ ਪਾਸੇ ਜੋਗਾ ਰਿਹਾ। ਸਤਿਗੁਰ ਭੇਟੇ ਪੂਰੇ ਭਾਗ, ਪਰ ਜਿਸ ਬੰਦੇ ਦੇ ਭਾਗ ਚੰਗੇ ਨੇ, ਜਿਸ ਬੰਦੇ ਨੂੰ ਪੂਰਾ ਸਤਿਗੁਰੂ ਭੇਟੇ ਭੇਟੇ ਦੇ ਅਰਥ ਨੇ ਮਿਲ ਗਿਆ, ਕਿਤੇ ਭਾਗ ਚੰਗੇ ਸੀ, ਗੁਰੂ ਵਾਲਾ ਬਣ ਗਿਆ, ਫਿਰ ਕੀ ਹੋਇਆ? ਫਿਰ ਇਹ ਨੀ ਵੀ ਬੰਦੇ ਨੇ ਮਾਇਆ ਨਹੀਂ ਕਮਾਈ, ਧਨ ਵੀ ਕਮਾਇਆ। ਤੁਸੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ, ਇਹੋ ਜਿਹੇ ਸਿੱਖ ਨੇ ਮਹਾਰਾਜ ਦੇ ਘਰ ਦੇ ਵਿੱਚ ਇੰਨੇ ਧਨਹਾੜ, ਤੇ ਕੀ ਮਹਾਰਾਜ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ? ਨਹੀਂ, ਉਹ ਵੀ ਗੁਰੂ ਘਰ ਦੇ ਵਿੱਚ ਪ੍ਰਵਾਨ ਗਿਣੇ ਗਏ ਨੇ,
ਪਰ ਜਿੱਥੇ ਉਹਨਾਂ ਕੋਲ ਦੁਨੀਆਂ ਦਾ ਧਨ ਸੀ ਨਾ, ਉੱਥੇ ਗੁਰੂ ਦੀ ਕਿਰਪਾ ਦਾ ਧਨ ਵੀ ਸੀ, ਨਾਮ ਦਾ ਧਨ ਵੀ। ਹੁਣ ਟੋਡਰ ਮੱਲ ਵਰਗਾ ਇੰਨਾ ਧਨਾੜ ਬੰਦਾ, ਜਿਹੜਾ ਅੱਜ ਤੋਂ 350 ਸਾਲ ਪਹਿਲਾਂ 78,000 ਸੋਨੇ ਦੀਆਂ ਮੋਹਰਾਂ ਮਹਾਰਾਜ ਦੇ ਬੱਚਿਆਂ ਵਾਸਤੇ ਇਕੱਠੀਆਂ ਕਰਕੇ ਦਿੰਦਾ ਪਿਆ, ਅੱਜ ਦੇ ਹਿਸਾਬ ਨਾਲ ਵੇਖੋ ਵੀ ਉਸ ਵੇਲੇ ਦੀ 78,000 ਸੋਨੇ ਦੀ ਮੋਹਰਾਂ ਅੱਜ ਕਿੰਨੀ ਉਹਦੀ ਵੈਲਿਊ ਹੋਊਗੀ, ਅੱਜ ਕਿੰਨਾ ਧਨ ਦੌਲਤ। ਇੰਨਾ ਅਮੀਰ ਧਨ ਸੀ ਉਹ, ਇੰਨਾ ਅਮੀਰ ਮਨੁੱਖ ਸੀ ਟੋਡਰ ਮੱਲ, ਪਰ ਗੁਰੂ ਸਾਹਿਬ ਨੇ ਥੋੜਾ ਕੀਤਾ ਵੀ ਤੂੰ ਤੇ ਮਾਇਆਧਾਰੀ ਨਹੀਂ, ਉਹਨੂੰ ਪ੍ਰਮਾਣ ਕੀਤਾ ਕਿਉਂਕਿ ਜਿੱਥੇ ਮਾਇਆ ਸੀ ਉੱਥੇ ਮਾਇਆ ਵੀ ਉਹਦੇ ਕੋਲ ਸੀ, ਜਿੱਥੇ ਧਨ ਸੀ ਉੱਥੇ ਗੁਰੂ ਦੀ ਕਿਰਪਾ ਦਾ ਪਾਤਰ ਵੀ ਬਣ ਗਿਆ। ਦੋਨੇ ਚੀਜ਼ਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ, ਇੱਕ ਨੂੰ ਨਹੀਂ। ਉਹ ਮਹਾਰਾਜ ਜੀ ਨੇ ਬਚਨ ਕਹੇ ਨੇ, ਸਤਿਗੁਰ ਭੇਟੇ ਪੂਰੇ ਭਾਗ, ਜਿਨ੍ਹਾਂ ਦੇ ਭਾਗ ਚੰਗੇ ਨੇ ਨਾ ਉਹਨਾਂ ਨੂੰ ਪੂਰਾ ਗੁਰੂ ਮਿਲਿਆ। ਸੱਚ ਰਤੇ ਅਹਿਨਸ ਬੈਰਾਗ, ਉਹ ਫਿਰ ਪਰਮਾਤਮਾ ਦੇ ਸੱਚੇ ਨਾਮ ਦੇ ਵਿੱਚ ਦਿਨ ਰਾਤ ਰੰਗੇ ਗਏ, ਭਾਵ ਜਿੱਥੇ ਦੁਨੀਆਂ ਦਾ ਧਨ ਕਮਾਉਂਦੇ ਸੀ ਨਾ, ਸਵੇਰੇ ਸ਼ਾਮ ਸਮਾਂ ਕੱਢ ਕੇ ਸੰਗਤ ਵਿੱਚ ਬੈਠ ਕੇ ਤੇ ਨਾਮ ਦਾ ਧਨ ਵੀ ਉਹਨਾਂ ਨੇ ਕਮਾਇਆ। ਚਹੁ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਮਹਾਰਾਜ ਕਹਿਣ ਲੱਗੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਹਰ ਵੇਲੇ ਕਰਿਆ ਕਰ, ਹਰ ਵੇਲੇ ਸੱਚੀ ਬਾਣੀ ਨਾਲ ਜੁੜਿਆ ਕਰ, ਪੂਰੇ ਭਾਗ ਹਰ ਨਾਮ ਸਮਾਣੀ। ਪਰ ਸਾਰੇ ਨਹੀਂ ਜੇ ਜੁੜਦੇ ਗੁਰਮੁਖੋ, ਜਿਹਦੇ ਭਾਗ ਚੰਗੇ ਨੇ ਨਾ, ਕੁੱਟਾਵਾਂ ਟਾਵਾਂ ਮਨੁੱਖ ਜੇ ਜਿਹੜਾ ਰਜੇਵਿਆਂ ਵਿੱਚੋਂ ਸਮਾਂ ਕੱਢਦਾ, ਕਿਤੇ ਗੁਰੂ ਦੀ ਗੋਦ ਵਿੱਚ ਬੈਠ ਕੇ ਆਸਾ ਕੀ ਵਾਰ ਸੁਣ ਲੈਂਦਾ, ਕਿਤ ਨਿਤਨੇ ਸੁਣ ਲੈਂਦਾ, ਸਿੱਧ ਸਾਧਕ ਤਰਸ ਹੈ ਸਭ ਲੋਏ। ਸਿੱਧ ਦੇ ਅਰਥ ਨੇ ਪੁੱਜੇ ਹੋਏ ਜੋਗੀ, ਸਾਧਕ ਦੇ ਅਰਥ ਨੇ ਜਿਹੜੇ ਸਾਧਨਾ ਕਰ ਰਹੇ ਨੇ। ਕਹਿਣ ਲੱਗੇ ਭਾਵੇਂ ਕੋਈ ਪੁੱਗੇ ਹੋਏ ਜੋਗੀ ਨੇ, ਭਾਵੇਂ ਸਾਧਨਾ ਵਿੱਚ ਲੱਗੇ ਹੋਏ ਨੇ, ਸਾਰੇ ਤਰਸਦੇ ਪਏ ਨੇ, ਸਾਰੇ ਇਸ ਚੀਜ਼ ਨੂੰ ਲੋਚਦੇ ਪਏ ਨੇ, ਪੂਰੇ ਭਾਗ ਪ੍ਰਾਪਤ ਹੋਏ, ਉਹ ਵੀ ਕਹਿੰਦੇ ਨੇ ਹੇ ਪਰਮਾਤਮਾ ਆਪਣੀ ਸਿਫਤ ਸਲਾਹ ਦੀ ਨਾਮ ਦੀ ਦਾਤ ਬਖਸ਼। ਪਰ ਪੂਰੇ ਭਾਗਾਂ ਤੋਂ ਬਿਨਾਂ ਇਹ ਦਾਤ ਪ੍ਰਾਪਤ ਨਹੀਂ ਜੀ ਹੁੰਦੀ। ਸਭ ਕੁਛ ਸਾਚਾ ਸਾਚਾ ਹੈ ਸੋਏ, ਉਸ ਪਰਮਾਤਮਾ ਦੀ ਬਣਾਈ ਹੋਈ ਸਾਰੀ ਕਾਇਨਾਤ ਜਿਹੜੀ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਉਸ ਪਰਮਾਤਮਾ ਨੇ ਬਣਾਇਆ ਤੇ ਉਸੇ ਪਰਮਾਤਮਾ ਨਾਲ ਹੀ ਤੂੰ ਜੁੜਨਾ, ਉੱਤਮ ਬ੍ਰਹਮ ਪਛਾਣਾ। ਕੋਈ ਵਿਰਲਾ ਮਨੁੱਖ ਜੇ ਜਿਹੜਾ ਇੱਕ ਬ੍ਰਹਮ ਦੀ ਪਹਿਚਾਣ ਕਰਦਾ, ਪਰਮਾਤਮਾ ਦੇ ਨਾਮ ਨਾਲ ਜੁੜਦਾ, ਸੱਚ ਸਾਚਾ ਸੱਚ ਆਪ ਦ੍ਰਿੜਾਏ, ਉਹ ਪਰਮਾਤਮਾ ਆਪ ਹੀ ਜਦੋਂ ਬਖਸ਼ਿਸ਼ ਕਰਦਾ, ਉਸ ਵੇਲੇ ਮਨੁੱਖ ਦੇ ਹਿਰਦੇ ਵਿੱਚ ਆਪਣੇ ਸਦਾ ਰਹਿਣ ਵਾਲੇ ਨਾਮ ਨੂੰ ਪੱਕਾ ਕਰ ਦਿੰਦਾ। ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਪੱਕਾ ਹੋ ਗਿਆ, ਨਾਮ ਦਾ ਧਨ ਜਿਸ ਬੰਦੇ ਕੋਲ ਆ ਗਿਆ, ਨਾਨਕ ਆਪੇ ਵੇਖੇ ਆਪੇ ਸੱਚ ਲਏ, ਉਹਦੀ ਸੰਭਾਲ ਫਿਰ ਪਰਮਾਤਮਾ ਆਪ ਕਰਦਾ ਜੇ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦੇ ਨਾਮ ਦੀ ਦਾਤ ਜਾਂ ਬਖਸ਼ਿਸ਼ ਦੀ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਸਾਰਾ ਦਿਨ ਕਿਰਤਕਾਰ ਕਰਦੇ ਹੋ, ਪਰ ਅੰਮ੍ਰਿਤ ਵੇਲੇ ਸਮਾਂ ਕੱਢ ਕੇ, ਸੰਧਿਆ ਵਕਤ ਦੇ ਸਮਾਂ ਕੱਢ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਨੂੰ ਜਪਦੇ, ਇਸੇ ਤਰ੍ਹਾਂ ਜਪਦੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿ ਸੇਤੀ ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ, ਸਬਦੋਤਾ ਗਾਵ ਹੋਰੀ ਕੇਰਾ ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਵਰਤ ਸਵਾਮੀ ਸੋਕਾ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ, ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਘਨੇਰੇ, ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨੈ ਵਸਿਆ ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦਿਆ ਵਡਿਆਈਆ, ਕਾਹੇ ਨਾਨਕ ਸੁਣਾ ਸੰਤ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ ਕਲਾ ਜੁਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹ ਸਿਖ ਹੋਆ ਤਿਤ ਕਰ ਅਨਹਦ ਵਾਜੇ, ਅਨ ਦਸਣਾ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ,
संत साधन भय सरसे पूरे गुर ते जानी सुन ते पनीर कहते पवित सतगुर अपर पूरे बिनवंत नान गुर चरण लागे वाजी अनह तूरे सलोक पवन गुरु पाणी पिता माता तरत महात दिवस रात दाई दया खेला सगल जगत चंगे आईया बरे आईया वचे त्र महदूर करमी आपो अपनी के नेड़े के दूर जिनी नाम ते आया गैम सकल काल नानक ते मुखी जले केती छुट्टी नाल वाहिगुरु जी का खालसा वाहिगुरु जी की फतेह तू ठाकुर तुम पै अरदास सबो

ਪੰਜਾਂ ਪਿਆਰਿਆਂ ਚੌਹਾਂ ਸਭ ਜਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਔਰ ਸਿੱਖੀ ਕੇ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਾ ਖਾਲਸਾ ਜੀ ਸਾਹਿਬ ਤਾਹ ਤਾਰ ਸ਼ਰਿਆ ਜੇਕ ਤੇ ਫਤਿਹ ਬਿਰਦ ਕੇ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਦੋਏ ਕਰ ਜੋੜ ਕਰੂ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ। ਉਪਰੰਤਾ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਨਾਲ ਸਭ ਦੇ ਜਾ ਪਏ ਮਹਾਰਾਜ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਅਦ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਗੁਰੂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੇਨ ਸਕਤਾ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੇ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੀਆਂ ਬਖਸ਼ਿਆ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਵੇ ਪ੍ਰਵਾਨ ਵੇ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਹੀ ਅਕਾਲ ਕੀ ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹੇ ਨਾ ਪਾਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਖੰਡਾ ਜਾ

0: ਕਾ ਖਾਲਸਾ ਵਾਹਿਗੁਰੂ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲੇ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀ ਬੇਨਤੀ ਹੈ। ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿਨ੍ਹਾਂ ਨੇ ਹਾਲੇ ਤੱਕ ਸੇਵਾ ਵਿੱਚ ਹਿੱਸਾ ਨਹੀਂ ਪਾਇਆ, ਜ਼ਰੂਰ ਦਸਵੰਧ ਦੀ ਮਾਇਆ ਕੱਟ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ ਹੈ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕਾਲਰਸ਼ਿਪ ਫੋਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿੰਗ ਆਫ 1 ਈਅਰ। ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਜ਼ ਅਕਟੂਬਰ 15-26। ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ 'ਤੇ ਜਾ ਕੇ ਤੁਸੀਂ ਇਹਨੂੰ ਸਬਮਿਟ ਕਰ ਸਕਦੇ ਹੋ ਜੀ। ਦੂਸਰੀ ਬੇਨਤੀ ਹੈ, 12 ਅਕਤੂਬਰ ਤੋਂ ਲੈ ਕੇ ਭਾਵ ਅੱਜ ਤੋਂ ਲੈ ਕੇ 18 ਅਕਤੂਬਰ ਤੱਕ ਇਸ ਗੁਰੂ ਘਰ ਦੀ ਲਾਇਬ੍ਰੇਰੀ ਵਿੱਚ ਗੁਰਮਤਿ ਕੈਂਪ ਲੱਗ ਰਹੇ ਨੇ, ਜਿਹਦੇ ਵਿੱਚ ਨਾਮ ਸਿਮਰਨ ਅਭਿਆਸ ਕਰਵਾਏ ਜਾਣਗੇ, ਜਿਨ੍ਹਾਂ ਦਾ ਸਮਾਂ ਹੈ ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ। 17 ਅਕਤੂਬਰ ਨੂੰ ਕੱਤਕ ਦਾ ਸੰਗਰਾਂਦ ਦਾ ਦਿਹਾੜਾ ਹੈ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ, ਜ਼ਰੂਰ ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲੈਣਾ ਵੀ ਹਿੱਸਾ ਲੈ ਸਕਦੇ ਨੇ ਜੀ। ਉਹ 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। ਆਪ ਸੰਗਤਾਂ ਦੇ ਸਹਿਯੋਗ ਨਾਲ ਵੱਡੀ ਪੱਧਰ ਤੇ ਮਨਾਇਆ ਜਾਂਦਾ, ਜ਼ਰੂਰ ਆਪ ਸੰਗਤਾਂ ਨੇ ਇਹਨਾਂ ਦਿਹਾੜਿਆਂ ਤੇ ਸਹਿਯੋਗ ਬਖਸ਼ਿਸ਼ ਕਰਨਾ ਜੀ। ਉਹ ਹੋਰ ਗੁਰੂ ਘਰ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਾਜਿੰਦਰ ਸਿੰਘ ਜੀ ਮੰਗਰ ਸਾਹਿਬ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 'ਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਹਜ਼ੂਰੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 1358 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣਗੇ, ਜੋ ਸਹਿਸਕ੍ਰਿਤੀ ਦੇ ਸਲੋਕ ਚੱਲ ਰਹੇ ਹਨ। 1358 ਅੰਗ ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਪਿਆਰ ਸਹਿਤ ਹਾਜ਼ਰੀਆਂ ਭਰੀਏ,

ਅਪ ਜਸੰਗ ਮਿਟੰਤ ਸਤ ਪੁੱਤਰ ਹੈ ਸਿਮਰਤਬਿਆ ਹਿਰਦੈ ਗੁਰਮੰਤਰਣ ਹੈ ਸਿਮਰਤਬਿਆ ਹਿਰਦੈ ਗੁਰਮੰਤਰ ਹੈ ਪ੍ਰੀਤਮ ਭਗਵਾਨ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਚੱਲ ਰਹੇ ਸ੍ਰੀ ਸਹਿਜ ਪਾਠ ਵਿੱਚ ਆਪਣੀਆਂ ਹਾਜ਼ਰੀਆਂ ਭਰਦੇ ਹੋ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ, ਆਪ ਸੰਗਤ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਲੈਣਗੇ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੈ ਸਾਹੋ, ਜਿਸ ਪਾਸ ਬਹਿ

ਕਹੁ ਨਾਨਕ ਹਰ ਭਜ ਮਨਾ ਜਿਹ ਵਿਦ ਜਲ ਕਉ ਮੀਨ ਬਿਖਿਅਨ ਸਿਉ ਕਾਹੇ ਰਚਿਓ ਨਿਮਕ ਨ ਹੋਹੇ ਉਦਾਸ ਕਹੁ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਪਾਸ ਕਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ ਕਹੁ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ ਬਿਰਧ ਭਇਓ।

ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗ ਨ ਕੋਏ। ਕਹੁ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨ ਜਮ ਕੋ ਤ੍ਰਾਸ। ਕਹੁ ਨਾਨਕ ਹਰ ਭਜ ਮਨਾ।

ਗੀਤ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਕਹਿ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ।

ਪਾਈ ਸੀ ਉਤੀ ਉਚਾਰੀ ਧਨਾਸਰੀਏ ਪਾਚੋ ਗਾਈ ਮਾਲ ਦਾ ਕੌਸ਼ਕ ਸੰਗ ਲਾਈ ਮਾਰੂ ਮਸਤੇ ਅੰਗ ਮੇਵਾਰਾ ਪ੍ਰਭਲ ਚੰਡ ਕੌਸ਼ਕ ਉਭਾਰਾ ਖੌਖਟੋ ਭੌਰਾ ਨਦ ਗਾਏ ਅਸ਼ਟ ਮਾਲ ਕੌਸ਼ਕ ਸੰਗ ਲਾਈ।

ਪਈ ਬਸੰਤੀ ਸੰਧੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗਲਾਈ ਪੰਚੋ ਵਾਰ ਜਾ ਸੁਰਮਾਨੰਦ ਭਾਸ ਕਰ ਆਈ ਚੰਦਰ ਬਿੰਬ ਮੰਗਲਨ ਸੁਹਾਈ ਸਰਸਬਾਨ ਔ ਆਹੇ ਬਿਨੁਦਾ ਗਾਵਹਿ ਸਰਸੁਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੂਆ, ਤਿਤ ਘਰ ਅਨਹਦ ਵਾਜੇ, ਅਨਦ ਸੁਨਹੁ ਵਡ

ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪ ਨੂੰ ਕਰ ਲੀਨਾ, ਮਨ

ਸੋਰਠ ਮਹੱਲਾ ਪੰਜਵਾਂ ਘਰ ਦੂਜਾ ਦੋਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮੈਂ ਬਸੰਤਰ ਸਗਲ ਦੂਤ ਮੈਂ ਘੀਆ ਊਂਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਘਟ ਘਟ ਰਿਹਾ ਸਮਾਹਿਓ ਪੂਰਨ ਪੂਰ ਹਿਓ ਸਰਬ ਹੈ ਜਲ ਥਲ ਰਮਈਆ ਹਿਓ ਰਹੁ ਗੁਣ ਦਾ ਨਾਨਕ ਜਸ ਗਾਵੇ ਸਤਿਗੁਰ ਭਰਮ ਚੁਕਾਇਓ ਸਰਬ ਨਵਾਸੀ ਸਦਾ ਲੇਪਾ ਸਭ ਮੇ ਰਿਹਾ ਸਮਾਇਓ ਸੋਰਠ ਮਹੱਲਾ ਪੰਜਵਾਂ ਜਾ ਕੇ ਸਿਮਰਨ ਹੋਏ ਅਨੰਦਾ ਬਿਨਸੈ ਜਨਮ ਮਰਨ ਪੈ ਦੁਖੀ ਚਾਰ ਪਦਾਰਥ ਨਾ ਨਿਧ ਪਾਵੇ ਬੋਰ ਨਾ ਤਿਸ਼ਨਾ ਭੁੱਖੀ ਜਾ ਕੋ ਨਾਮ ਦੇ ਤੂੰ ਸੁਖੀ ਸਾਸ ਸਾਸ ਧਿਆਵੋ ਠਾਕਰ ਕੋ ਮੰਤਨ ਜੀਰੇ ਮੁਖੀ ਰਹੋ ਸ਼ਾਂਤ ਪਾਵੈ ਹੋਵੈ ਮਨ ਸੀਤਲ ਅਗਨ ਅੰਤਰ ਦੁਖੀ ਗੁਰੂ ਨਾਨਕ ਕੋ ਪ੍ਰਭ ਦਿਖਾਇਆ ਜਲ ਥਲ ਤ੍ਰਿਪਵਣ ਰੁਖੀ ਸੋਰਠ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵੋ ਇਹ ਭੀਤਰ ਤੇ ਇਨਕੋ ਡਾਰੋ ਆਪਨ ਨਿਕਟ ਬੁਲਾਵੋ ਆਪਣੀ ਵਿਧ ਆਪ ਜਨਾਵੋ ਹਰ ਜਨ ਮੰਗਲ ਗਾਵੋ ਰਹਾਓ ਬਿਸਰ ਨਾਹੀ ਕਬੂਹੀਏ ਤੇ ਇਬਿਧ ਮਨ ਮੈਂ ਪਾਵੋ ਗੁਰਪੂਰਾ ਭੇਟਿਓ ਬੜਪਾਗੀ ਜਨ ਨਾਨਕ ਕਤੇ ਨ ਧਾਵੋ ਸੋਰਠ ਮਹੱਲਾ ਪੰਜਵਾਂ ਜਾ ਕੇ ਸਿਮਰਨ ਸਭ ਕਿਛ ਪਾਈਏ ਬਿਰਥਾ ਘਾਲ ਨਾ ਜਾਈ ਤਿਸ ਪ੍ਰਭ ਤਿਆਗ ਔਰ ਕਤਰਾ ਚੋ ਜੋ ਸਭ ਮੈਂ ਰਿਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾਓ ਸਾਰ ਸੰਭਾਲੇ ਨਿਤ ਪ੍ਰਤਪਾਲੇ ਪ੍ਰੇਮ ਸਹਿਤ ਕਲ ਲਾਵੇ ਕਹੋ ਨਾਨਕ ਭਵ ਤੁਮਰੇ ਬਿਸਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾਂ ਅਵਿਨਾਸੀ ਜੀਅਨ ਕੋ ਦਾਤਾ ਸਿਮਰਤ ਸੰਭਲ ਕੋਈ ਗੁਣ ਦਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਨ ਪਿਆ ਸੁਖ ਪਾਈਏ ਬਹੁੜ ਦੁਖ ਨਾ ਹੋਈ ਰਹਾਓ ਬੜਭਾਗੀ ਸਾਧ ਸੰਗ ਪਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛੇ ਜਿਨ ਹਰ ਨਾਮ ਹਿਰਦੇ ਪਰੋਈ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਵਾਰੇ ਸੂਕਾ ਮਨ ਸਾਧਾਰੇ ਦਰਸ਼ਨ ਭੇਟਤ ਹੋਤ ਨਿਆਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੈ ਜਮਕੀ ਫੰਦਾ ਰਹਾਓ ਸਿਮਰਤ ਪੁਰਖ ਪੂਰਨ ਬੇਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਭਾਰਿਆ ਨਾਨਕ ਨਾਮ ਅਦਾਰਾ ਸੋਰਠ ਮਹੱਲਾ ਪੰਜਵਾਂ ਅੰਤਰ ਕੀ ਗਾ ਤੁਮ ਹੀ ਜਾਣੀ ਤੁਝ ਹੀ ਪੈਨ ਵੇਰੋ ਬਖਸ਼ ਦੇਹੋ ਸਾਹਿਬ ਪ੍ਰਭ ਆਪਣੇ ਲਾਖ ਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕਰ ਨੇਰੋ ਹਰ ਚਰਨ ਸਰਨ ਮੋਹਚੇਰੋ ਰਹੋ ਬੇਸ ਮਾਰਵੇ ਅੰਤ ਸਵਾਮੀ ਉਂਚੋ ਗੁਣੀ ਗਹੇਰੋ ਕਾਟ ਸਿਰਕ ਕੀਨੋ ਆਪਣੇ ਦਾਸਰੋ ਤੋ ਨਾਨਕ ਕਹਾ ਨਹੋਰ ਔਰ ਮਹੱਲਾ ਪੰਜਵਾਂ ਭਾਈ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਅਸਤਰ ਭਏ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸ਼ਾਂਤ ਸਹਿਜਾਨੰਦ ਨਾਮ ਜਪਾ ਜੇ ਅਨਹਦ ਤੂਰਾ ਰਹੋ ਮਿਲੇ ਸਵਾਮੀ ਪ੍ਰੀਤਮ ਆਪਣੇ ਕਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛ ਪਜਾਈ ਸੋਰਠ ਮਹੱਲਾ ਪੰਜਵਾਂ ਗੁਰ ਕੇ ਚਰਨ ਵਸੇ ਰਿਧ ਪੀਤਰ ਸੁਭ ਲੱਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚਾਉਣੀ ਤੇ ਵਡਿਆਈ ਸੋਭਾ ਨੀਤਾ ਨੀਤ ਰਹੋ ਜੀ ਜਨ ਪ੍ਰਭ ਸਗਲ ਅਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਚਰਜ ਵਡਾਈ ਨਾਨਕ ਸਤਿਬਰਿਹਾਰੇ ਸੋਰਠ ਮਹੱਲਾ ਪੰਜਵਾਂ ਸੰਚਨ ਕਰੋ ਨਾਮ ਤੁਨ ਨਿਰਮਲ ਥਾਤੀ ਅਗਮ ਅਪਾਰ ਵਿਛਲ ਵਿਨੋਦ ਅਨੰਦ ਸੁਖ ਮਾਣੋ ਖਾਏ ਜੀਵੋ ਸਿੱਖ ਪਰਵਾਰ ਚਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਧ ਚੜ ਲੰਘਿਓ ਬਿਖਸਾਰ ਹੋ ਭਾਈ ਕਿਰਪਾਲ ਪੂਰਨ ਬਿਨਾਸੀ ਆਪੈ ਕੀਨੀ ਸਾਰ ਪੇਖ ਪੇਖ ਨਾਨਕ ਬਿਖਸਾਨੋ ਨਾਨਕ ਨਾਹੀ ਸੋ ਮਾਰ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਆਪਣੀ ਕਲ ਤਾਰੀ ਸਭ ਘਟ ਉਪਜੀ ਦਿਆ ਆਪੇ ਮੇਲ ਮਲਡਾਈ ਕਿਨੀ ਕੁਸ਼ਲ ਖੇਮ ਸਭ ਭੇਆ ਸਤਿਗੁਰ ਪੂਰਾ ਮੇਰੇ ਨਾਲ ਪਾਰ ਪ੍ਰਮ ਚਪ ਸਦਾ ਨਿਹਾਲ ਰਹੋ ਅੰਤਰ ਬਾਹਰ ਥਾਨ ਸਨੰਤਰ ਜਤ ਕਤ ਭੇਖੋ ਸੋਈ ਨਾਨਕ ਗੁਰ ਪਾਇਓ ਬੜ ਭਾਗੀ ਤਿਸ ਜੇ ਬੜ ਅਵਰ ਨਾ ਕੋਈ ਸੋਰਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨੇ ਹਾਰਿਆ ਰਾਖਨ ਹਾਰੇ ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ
ਉਭਰੇ ਸਤਿਗੁਰ ਕੀ ਸਰਣ ਆਈ ਜਾ ਕੀ ਸੇਵਨਾ ਬਿਰਥਾ ਜਾਈ ਰਹੋ। ਘਰ ਮੈਂ ਸੂਖ ਬਾਹਰ ਪੁੰਨ ਸੂਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲਾ। ਸੋਰਠ ਮਹੱਲਾ ਪੰਜਵਾਂ ਸਾਧੂ ਸੰਗ ਭਿਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ। ਹਿਰਦੇ ਹਰਕੇ ਚਰਨ ਵਸਾਈ ਸੁਖ ਪਾਇਆ ਸਹਿਜ ਤਨੁ ਉਪਜੀ ਰੋਗਾ ਘਾਣ ਮਿਟਾਈ ਰਹਾਓ। ਕਿਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨ ਜਾਈ ਨਾਨਕ ਭਗਤ ਭਈ ਅਵਿਨਾਸੀ ਆਪਣਾ ਪ੍ਰਭ ਭਿਆ ਸਹਾਈ। ਸੋਰਠ ਮਹੱਲਾ ਪੰਜਵਾਂ ਕਈ ਕਲੇਸ਼ ਰੋਗ ਸਭਨਾ ਸੇ ਪ੍ਰਭ ਆਪਣੇ ਕਿਰਪਾ ਤਾਰੀ ਆਠ ਪੈਰ ਆਰਾਧੋ ਸਵਾਮੀ ਪੂਰਨ ਘਰ ਹਮਾਰੀ। ਹਰ ਜਿਉ ਤੂੰ ਸੁਖ ਸੰਪਤ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹੋ। ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟੇ ਸਗਲ ਆਂਦੇਸਾ। ਸੋਰਠ ਮਹੱਲਾ ਪੰਜਵਾਂ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੇ ਮਨ ਇੱਛੇ ਫਲ ਪਾਇਆ। ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਰਨ ਸਮਰੱਥ ਸਵਾਮੀ ਪੂਰਨ ਪੁਰਖ ਵਿਧਾਤਾ ਰਹਾਓ। ਅਨੰਦ ਬਦੋਦ ਮੰਗਲ ਗੁਣ ਗਾਵੇ ਗੁਰ ਨਾਨਕ ਭਏ ਦਿਆਲਾ ਜੈ ਜੈਕਾਰ ਭਏ ਜਗ ਪੀਤਰ ਹੋਆ ਪਾਰ ਬ੍ਰਹਮ ਰਖਵਾਲਾ। ਸੋਰਠ ਮਹੱਲਾ ਪੰਜਵਾਂ ਅਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗਮਾਣ। ਸਾਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਓ। ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰਬਾਣ। ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਭਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ। ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਹਿਜ ਅਨੰਦ ਗੁਣ ਗਾਵੈ ਮੰਤਨ ਦੇ ਸੁਖਾਲੀ ਰਹਾਓ। ਪਤਿਤ ਉਧਾਰਨ ਸਤਿਗੁਰ ਮੇਰਾ ਮੋਹ ਤਿਸਕਾ ਭਰਵਾਸਾ ਬਖਸ਼ ਦੇ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ। ਸੋਰਠ ਮਹੱਲਾ ਪੰਜਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਨੀ ਉਭਰੇ ਕਾਰੇ ਸਗਲ ਸਵਾਰੇ। ਹਰਜਨ ਸਿਮਰਿਆ ਨਾਮ ਆਧਾਰ ਤਾਪ ਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਓ। ਸਦਾ ਆਨੰਦ ਕਰੇ ਮੇਰਾ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿਭਾਖਿਆ। ਸੋਰਠ ਮਹੱਲਾ ਪੰਜਵਾਂ ਭਾਈ ਕਿਰਪਾਲ ਸਵਾਮੀ ਮੇਰੇ ਤਿਤ ਸਾਚੇ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਥਾਈ ਭਈ ਚੰਜਾਰ। ਆਪਣੇ ਜੀ ਜੰਤ ਆਪੇ ਰਾਖੇ ਜਿਵੇਂ ਕੀ ਉਹ ਹਟਤਾਰ ਹਰਕੇ ਚੰਦਰ ਦੇ ਉਰਤਾਰ। ਸਦਾ ਸਦਾ ਪ੍ਰਭ ਸਿਮਰੀਏ ਭਾਈ ਦੁੱਖ ਵਿਲਕਿਲਵੇ ਕਾਟਨ ਹਾਰ ਰਹਾਓ। ਤਿਰਕੀ ਸਾਨੂੰ ਉਭਰੇ ਭਾਈ ਜਿਨ ਰਚਿਆ ਸਭ ਕੋਈ ਕਨ ਕਾਟ ਸਮਰੱਥ ਸੁਪਾਈ ਸੱਚੇ ਸੱਚੀ ਸੋਈ। ਨਾਨਕ ਪ੍ਰਭੂ ਧਿਆਈਏ ਪਾਈ ਮੰਤਨ ਸੀਤਲ ਹੋਈ। ਸੋਰਠ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਸਰੋ ਨਾਹੀ ਮਨ ਚਿੰਦੜੈ ਫਲ ਪਾਈ ਰਹੋ। ਸਤਿਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਤੁਕ ਮਿਟਿਆ ਸਭ ਪਰਵਾਰੀ। ਸਰਨ ਦਾਨਾ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ। ਸੋਰਠ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭਾਤ ਦੇ ਰਾਖਿਆ ਹਰ ਗੋਬਿੰਦ ਨਵਾ ਨਰੋਆ ਰਹਾਓ। ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗ ਤੇ ਸਫਲ ਪਾਏ ਸਤਿਗੁਰ ਕੇ ਬਲ ਜਾਈ। ਹਲਤ ਪਲਤ ਪ੍ਰਭ ਦੁਵੇ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਮਸਤਕ ਧਾਰਿਆ। ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸੁਹਾਈ ਆਪਣੇ ਸੇਵਕੀ ਆਪ ਰਾਖੇ ਪੂਰਨ ਭਈ ਵਡਾਈ। ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬ ਅਦਿਆਲ ਰਹਾਓ। ਅੰਦੇ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੇ ਜੋ ਬਾਰਕ ਪਿਤ ਮਾਤਾ। ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ ਮਿਲ ਪੰਚ ਨਹੀਂ ਸਹਿਸਾ ਚੌਕਾਇਆ ਸਕਦਾਰ ਉਹ ਨਹੀਂ ਪਤੇ ਆਇਆ ਮਰਾਵੋ ਆਗੇ ਚੇਰਾ ਮਿਲ ਰਾਜਨ ਨਾਮ ਮਨਵੇਰਾ। ਅਬ ਢੂੰਡਣ ਕਥ ਨਾ ਜਾਈ ਗੋਬਿੰਦ ਭੇਟੇ ਗੁਰ ਕਾ ਸਾਈ ਰਹੋ।
ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਠੀ ਪੁਕਾਰਾ ਲੱਭਦੇ ਆਪਣੀ ਪਾਈ ਤਾਂ ਕਥੇ ਆਵੇ ਕਤ ਜਾਏ ਜਾਂ ਸਾਚ ਨ ਆਏ ਨਾ ਬੇਰਾ ਉਹਾਂ ਸਮ ਠਾਕੁਰ ਸਮਚੇਰਾ ਅੰਤਰ ਜਾ ਮੀਂਹ ਜਾਣੇ ਬਿਨ ਬੋਲਤੇ ਆਪ ਪਛਾਣੇ ਸਰਬਥਾਨ ਕੋ ਰਾਜਾ ਤੈ ਅਨਦ ਸ਼ਬਦ ਅਗਾਜਾ ਤਿਸ ਤੈ ਕਿਆ ਚਿਤਰਾਈ ਮਿਲ ਨਾਨਕੇ ਆਪ ਗਵਾਈ ਸੋਰਠ ਮਹੱਲਾ ਪੰਜਵਾਂ ਹਿਰਦੇ ਨਾਮ ਵਸਾਇਓ ਕਰ ਬੈਠੇ ਗੁਰੂ ਥਿਆਇਓ ਗੁਰ ਪੂਰੇ ਸਚ ਕਿਹਾ ਸੋ ਸੁਖ ਸਾਚਾ ਲੇਹਾ ਅਪਣਾ ਹੋਇਆ ਗੁਰ ਮਿਹਰਬਾਨਾ ਆਨੰਦ ਸੁਖ ਕਲਿਆਣ ਮੰਗਲ ਸਿਉ ਕਰ ਆਏ ਕਰ ਇਸ ਨਾ ਰਹਾਓ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ ਸਿਰ ਸ਼ਾਹ ਪਾਤਸ਼ਾਹ ਗੁਰ ਭੇਟਤ ਮਨ ਓਮਾਹਾ ਸਗਲ ਪਰਾ ਛਥਲਾ ਥੇ ਮਿਲ ਸਾਧ ਸੰਗ ਕੈ ਸਾਥੇ ਗੁਣ ਨਿਧਾਨ ਹਰਨਾਮਾ ਜਾ ਪੂਰਨ ਹੋਏ ਕੰਮ ਗੁਰ ਕੀਨੋ ਮੁਕਤ ਦੁਆਰਾ ਸਭ ਸਿਸ਼ਟ ਕਰੇ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪਹਿਲਾ ਥੇ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਕਿਰਪਾ ਧਾਰੀ ਪ੍ਰਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਧਿਆਈਏ ਅੰਦਿਨ ਸੁਕ੍ਰਿਤ ਕਰੀਏ ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸਚ ਸਾਖੀ ਬਿਗਿਨ ਮੇ ਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਕੋਈ ਪਾਪ ਭਏ ਸਭ ਪਾਵਨ ਜਾਂ ਨਾਨਕ ਸੁਖ ਕਰ ਆਇਆ ਸੋਰਠ ਮਹੱਲਾ ਪੰਜਵਾਂ ਸਾਹਿਬ ਗੁਣੀ ਗਹਿਰਾ ਕਰ ਲਸਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਭਏ ਦਿਆਲਾ ਜਪ ਆਨੰਦ ਕਰੋ ਗੁਰ ਚਰਨਾ ਪਾਉ ਕਥੇ ਨੀ ਪ੍ਰਭ ਸਰਨਾ ਰਹਾਓ ਤੇਰਿਆਂ ਦਾ ਸਾਰੇ ਦੇ ਮਰਾਰੀ ਪ੍ਰਭ ਅਵਚਲ ਦੀਵ ਅਸਾਰੀ ਬਲਤਨ ਤਕਿਆ ਤੇਰਾ ਤੂੰ ਭਾਰੋ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸਲ ਖੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਭ ਉਠਲਾ ਗੀ ਪਾਈ ਸਾ ਸਸ ਪ੍ਰਭੂ ਤੇ ਆਈਏ ਹਰ ਮੰਗਲ ਨਾਨਕ ਗਾਈਏ ਸੋਰਠ ਮਹੱਲਾ ਪੰਜਵਾਂ ਸੁਖ ਸਹਿਜ ਆਨੰਦਾ ਪ੍ਰਭ ਮਿਲਿਓ ਮਨ ਪਾਵੰਦਾ ਪੂਰੇ ਗੁਰ ਕਿਰਪਾ ਧਾਰੀ ਤਾਂ ਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਦੀਨਾ ਨਿਜ ਬਾਜੇ ਅਨਹਦ ਬੀਨਾ ਰਹਾਓ ਹਰ ਚਰਨ ਕੀ ਓਠ ਸਤਾਣੀ ਸਭ ਚੂਕੀ ਕਾਣਤ ਪਾਣੀ ਜਗ ਜੀਵਨ ਦਾਤਾ ਪਾਇਆ ਹਰ ਰਸ ਕਰਸ ਗੁਣ ਗਾਇਆ ਪ੍ਰਭ ਕਾਟਿਆ ਜਮ ਕਾ ਫਾਸਾ ਮਨ ਪੂਰਨ ਹੋਈ ਆਸਾ ਜੈ ਪੇਖਾ ਤੈ ਸੋਈ ਹਰ ਪ੍ਰਭ ਬਿਨ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਪਾਉ ਨਾਮ ਤਿਆਇਆ ਅਟਲ ਸੁਖ ਨਾਨਕ ਪਾਇਆ ਸੋਠ ਮਹੱਲਾ ਪੰਜਵਾਂ ਠੰਡ ਭਈ ਕਰ ਤਾਰੇ ਤਾਪ ਛੋਟ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸਨ ਸਾਚੇ ਕੀ ਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ ਮਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਓ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਿਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗੁਹੇਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾਂ ਵਿਚ ਕਰਤਾ ਪੁਰਖ ਖਲੋਆ ਬਾਲ ਨ ਬਿੰਗਾ ਹੋਇਆ ਮੱਜਨ ਗੁਰ ਕਾ ਅੰਧਾਰਾ ਸੇ ਜਪ ਹਰ ਹਰ ਕਿਲ ਬਿਕਨਾਸੇ ਸੰਤੋ ਰਾਮਦਾਸ ਸਰੋ ਵਰਨੀ ਕਾ ਜੋ ਪਾਵੇ ਸੋ ਕੁਲ ਤਰਾਵੇ ਧਾਰ ਹੋਆ ਹੈ ਜੀ ਕਾ ਰਹਾਓ ਜੈ ਜੈਕਾਰ ਜਗ ਗਾਵੇ ਮਨ ਚਿੰਦੜਾ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋ ਭਰਨ ਆਵੇ ਜੋ ਜਨ ਪ੍ਰਮਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਧਿਆਈ ਇਹ ਬ੍ਰਹਮ ਵਿਚਾਰ ਸੋ ਜਾਣੇ ਜਿਸ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਟਾਈ ਸੋਠ ਮਹੱਲਾ ਪੰਜਵਾਂ ਪਾਰ ਬ੍ਰਹਮ ਨਵਾਹੀ ਪੂਰੀ ਕਾਇ ਬਾਤ ਨਰਹੀਆ ਊਰੀ ਗੁਰਚਰਨ ਲਾਏ ਨਿਸਤਾਰੇ ਹਰ ਨਾਮ ਸੁਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਜਿਉਂ ਬਾਲਾ ਰਹਾਓ ਵਡਭਾਗੀ ਸਤਿਗੁਰ ਪਾਇਆ ਜਨ ਜਮਕਾ ਪੰਥ ਮਟਾਇਆ ਹਰ ਭਗਤ ਪਾਏ ਚਿਤਲਾਗਾ ਜਪ ਜੀਵੇ ਸੇ ਵਡਭਾਗਾ ਹਰ ਅਮਰਤ ਬਾਣੀ ਗਾਵੇ ਸਾਧਾਂ ਕੀ ਧੂਰੀ ਨਾ ਆਵੇ ਆਪਣਾ ਨਾਮ ਆਪੇ ਦੀਆ ਪ੍ਰਭ ਕਰਨੇ ਹਰ ਰਖ ਲਈਆ ਹਰ ਦਰਸ਼ਨ ਪ੍ਰਾਣ ਅਧਾਰਾ ਇਹ ਪੂਰਨ ਬਿਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸਰਨ ਸੁਭਾਮੀ ਸੋਰਠ ਮਹੱਲਾ ਪੰਜਵਾਂ
ਗੁਰਪੂਰੇ ਜਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਹਾਂ ਸੋਹੇਲੇ ਕਰ ਕਿਰਪਾ ਪ੍ਰਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੇ ਸੰਗ ਸਹਾਈ ਰਹਾਓ ਨਾਰਾਇਣ ਪ੍ਰਣ ਅਧਾਰਾ ਹੰਸ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਦੀਨੇ ਕਰ ਕਿਰਪਾ ਹਰ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਭ ਜੀਤ ਸੰਗ ਰਖਵਾਲਾ ਹਰਦਨ ਰੈਨ ਕੀਰਤਨ ਗਾਈਏ ਬਹੁੜ ਨ ਜੋ ਨੀ ਪਾਈਏ ਜਿਸ ਦੇਵੇ ਪੁਰਖ ਵਿਦਾਤਾ ਹਰ ਰਸਤੇ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ ਸੋਠ ਮਹੱਲਾ ਪੰਜਵਾਂ ਗੁਰਪੂਰੇ ਕੀਤੀ ਪੂਰੀ ਪ੍ਰਭ ਰਿਹਾ ਪਰ ਪੂਰੀ ਖੇਲ ਕੁਸ਼ਲ ਪਿਆ ਇਸ ਨਾਨਾ ਪਾਰ ਬ੍ਰਹਮ ਬਿੱਟੋ ਕੁਰਬਾਨਾ ਗੁਰ ਕੇ ਚਰਨ ਕਮਲਰੇ ਤਾਰੇ ਵਿਘਨ ਲਾਗੇ ਤਿਲਕਾ ਕੋਈ ਕਾਰੇ ਸਗਲ ਸਵਾਰੇ ਰਹਾਓ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨੇ ਤਗਾਈਏ ਸਾਧ ਸੰਗ ਮਿਲ ਧਿਆਈਏ ਮਨ ਵਾਂਛਿਤ ਫਲ ਪਾਏ ਗੁਰਪੂਰਾ ਹਿਰਦੇ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਪ੍ਰਭ ਆਪਣਾ ਬਿਰ ਦਰਖਾਇਆ ਰਾਗ ਸੁਰਠ ਮਹੱਲਾ ਪੰਜਵਾਂ ਦਹਦੇ ਛਤਰ ਮੇਘ ਕਟਾ ਕਟ ਦਾਮਨ ਚੰਕ ਡਰਾਇਓ ਸੇਜ ਅਕੇਲੀ ਨੀਂਦ ਨੈਨੋ ਪਿਰਦ ਦੇ ਸੁਸਦਾਇਓ ਹੁਣ ਨਾਹੀ ਸੰਦੇਸ ਰੋ ਮਾਇਓ ਏਕ ਕੇ ਸਰੋ ਸਿੱਧ ਕਰਤ ਲਾਲ ਤਵ ਛਤਰ ਪਾਤਰ ਹੋ ਆਇਓ ਰਹਾਓ ਕਿਉਂ ਬਿਸਰੇ ਇਹ ਲਾਲ ਪਿਆਰੋ ਸਰਬਗੁਣਾ ਸੁਖਦਾਇਓ ਮੰਦਰ ਚਾਰ ਕੇ ਪੰਥ ਨਿਹਾਰੋ ਨੈਨ ਨੀਂਦ ਪਰਿਆਇਓ ਹਾਂ ਪੀਤ ਪਿਓ ਹੈ ਬਿਚੋ ਸੰਤ ਦੇਸ ਨਿਕਟਾਇਓ ਪਾਂਭੀਰੀ ਕੇ ਪਾਤ ਪਰਦੋ ਬਿੰਦੇ ਖੇ ਦੂਰ ਆਇਓ ਪਿਓ ਕਿਰਪਾਲ ਸਰਬ ਕੋਠਾ ਕਰ ਸਗਰੋ ਦੁੱਖ ਮਿਟਾਇਓ ਕਹੋ ਨਾਨਕ ਹੋਂ ਮੇ ਪੀਤ ਗੁਰ ਖੋਈ ਤੋ ਦੇ ਅਰ ਬੀਠ ਲੋਕ ਆਇਓ ਕਹੋ ਨਾਨਕ ਹੋਂ ਮੇ ਪੀਤ ਗੁਰ ਖੋਈ ਤੋ ਦੇ ਅਰ ਬੀਠ ਲੋਕ ਆਇਓ ਸੁਭਰਿਓ ਦੇ ਸਰੋ ਮਾਇਓ ਸੋ ਚਾਤ ਸੋ ਗੁਰੂ ਮਲਾਇਓ ਸਰਬ ਗੁਣਾ ਨਿਦਰਾਇਓ ਰਹਾਓ ਦੂਜਾ ਸੋਰਠ ਮਹੱਲਾ ਪੰਜਵਾਂ ਗਹੀ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਤਾਰੀ ਨਾ ਭਰਿਓ ਭਗਤ ਗੋਬਿੰਦ ਕਾਏ ਰਾਖੋ ਪੈਜ ਤੁਮਾਰੀ ਹਰ ਜੀਓ ਨਿਮਾਣਿਆ ਤੂੰ ਮਾਣ ਨਿਸੀ ਜਿਉਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਓ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਉਹ ਗੁਣ ਬਖਸ਼ ਲਏ ਪ੍ਰਭ ਆ ਗਏ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਬਿਦ ਜਾਣੇ ਤਾਂ ਕਿ ਕਿਸ ਪਏ ਅੱਖ ਸੁਣਾਈਏ ਕਹਿਣਾ ਕਥਨ ਨਾ ਪੀਜੇ ਗੋਬਿੰਦ ਹਰ ਭਾਵੇ ਪੈਜ ਰਖਾਈਏ ਅਵਰ ਓਟ ਮੈਂ ਸਗਲੀ ਦੇਖੀ ਕਿ ਤਿਲ ਤੇਰੀ ਓਟ ਰਹਾਈਏ ਹੋਏ ਦਿਆਲ ਕਿਰਪਾਲ ਪ੍ਰਭ ਠਾਕਰ ਆਪਣੇ ਸੁਣੇ ਬੇਨੰਤੀ ਪੂਰਾ ਸਤਿਗੁਰ ਮੇਲ ਬੁਲਾਵੇ ਸਭ ਚੂਕੇ ਮਨ ਕੀ ਚਿੰਤੀ ਹਰ ਹਰ ਨਾਮ ਖੁਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਸੋਰਠ ਮਹੱਲਾ ਪੰਜਵਾਂ ਸਿਮਰ ਸਿਮਰ ਭਏ ਅਨੰਦਾ ਦੁੱਖ ਕਲੇਚ ਸਭ ਨਾਠੇ ਗੁਣ ਗਾਵਤ ਤੇ ਆਵਤ ਪ੍ਰਭ ਆਪਣਾ ਕਾਰ ਸਗਲੇ ਸਾਂਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦੀਓ ਉਪਦੇਸਾ ਜਪ ਅਵਜਲ ਪਾਰ ਉਤਾਰਾ ਰਹਾਓ ਤੂੰ ਹੀ ਮੰਤਰੀ ਸੁਣੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਏ ਆਪੇ ਭੁਗਤਾ ਕਿਆ ਇਹ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਬਖਾਣੀ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਚਰਚ ਤੁਸੀਂ ਵਡਾਈ ਧਾਰ ਅਨੁਗ੍ਰਹ ਆਪ ਪ੍ਰਭ ਸਵਾਮੀ ਪਤ ਪਤ ਕੀਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਛੋ ਸੰਤਾ ਧੂਰੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਰ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਰ ਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਊਣੀ ਬਾਤ ਨ ਕਾਈ ਰਹਾਓ ਕਰਤੇ ਪੁਰਖ ਤਾਲ ਦਿਵਾਇਆ ਪਿੱਛੇ ਲੱਗ ਚਲੀ ਮਾਇਆ ਤੋਟ ਨ ਕਥੂ ਆਵੇ ਮੇਰੇ ਪੂਰੇ ਸਤਿਗੁਰ ਪਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਭਏ ਕਿਰਪਾਲਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸਵਾਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰ ਫਲਾ ਫਲ ਪਾਇਆ ਸੋਠ ਮਹੱਲਾ ਪੰਜਵਾਂ ਘਰ ਤੀਜਾ ਦੋ ਪਰੇ ਇੱਕ ਓਹਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਾ ਗੁਰਪੂਰੇ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਹੀ ਸਲਾਮ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਓ ਸਾਧ ਸੰਗਮਲ ਲਾਤੀ ਪਾਰ ਬ੍ਰਹਮ ਪਿਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ
ਸੁਰਠ ਮਹੱਲਾ ਪੰਜਵਾਂ। ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੀਹੀ ਵਸਾਇਆ, ਗੁਰਸਾਗਰ ਗੁਰੂ ਪਾਇਆ ਤਾਂ ਸਹਿਸਾ ਸਗਲ ਮਟਾਇਆ। ਹਰ ਕੇ ਨਾਮ ਕੀ ਵਡਿਆਈ, ਆਠ ਪੈਰ ਗੁਣ ਗਾਈ, ਗੁਰਪੂਰੇ ਤੇ ਪਾਈ ਰਹੋ। ਪ੍ਰਭ ਕੀ ਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ, ਨਾਨਕ ਦਾਸ ਬਖਾਣੀ, ਗੁਰਪੂਰੇ ਤੇ ਜਾਣੀ। ਸੁਰਠ ਮਹੱਲਾ ਪੰਜਵਾਂ, ਆ ਗਏ ਸੋ ਗੁਰ ਦੀਆ, ਪਾਛੇ ਕੁਸ਼ਲ ਖੇਮ ਗੁਰ ਕੀਆ, ਸਰਨ ਦਾਨ ਸੁਖ ਪਾਇਆ, ਗੁਰ ਆਪਣਾ ਹਿਰਦੇ ਤੇ ਆਇਆ। ਆਪਣੇ ਸਤਿਗੁਰ ਕੀ ਵਡਿਆਈ, ਮਨ ਇੱਛੇ ਫਲ ਪਾਈ, ਸੰਤੋ ਦਿਨ ਦਿਨ ਚੜੇ ਸਵਾਈ ਰਹੋ। ਜੀ ਜੰਤ ਸਭ ਭਏ ਦਿਆਲਾ, ਪ੍ਰਭ ਆਪਣੇ ਘਰ ਦੀਨੇ, ਸਹਿਤ ਸਫਾਏ ਮਿਲੇ ਗੋਪਾਲਾ, ਨਾਨਕ ਸਾਜਪਤੀ ਨੇ। ਸੁਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੋਂ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਵਿਨਾਸੀ, ਤਾਂ ਕਿ ਸੇਵ ਨ ਬਿਰਥੀ ਜਾਸੀ, ਨੰਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਸੁਰਠ ਮਹੱਲਾ ਪੰਜਵਾਂ, ਗੁਰ ਆਪਣੇ ਬਲਿਹਾਰੀ, ਜਿਨ ਪੂਰਨ ਪੈਰ ਸਵਾਰੀ, ਮਨ ਚ ਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਤੇ ਆਇਆ। ਸੰਤੋ ਤਿਸ ਬਿਨ ਅਵਰ ਨ ਕੋਈ, ਕਰਨ ਕਾਟ ਪ੍ਰਭ ਸੋਈ ਰਹੋ। ਪ੍ਰਭ ਆਪਣੇ ਬਰ ਦੀਨੇ, ਸਗਲ ਜੀ ਬਸ ਕੀਨੇ, ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ। ਸੁਰਠ ਮਹੱਲਾ ਪੰਜਵਾਂ, ਤਪ ਗਵਾਇਆ ਗੁਰਪੂਰੇ, ਬਾਜੇ ਅਨਹਤ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ। ਬੇਦਨ ਸਤਿਗੁਰੇ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ ਰਹਾਉ। ਜੋ ਮੰਗੇ ਸੋ ਲੇਵੇ, ਪ੍ਰਭ ਆਪਣਿਆਂ ਸੰਤਾਂ ਦੇਵੇ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ। ਸੁਰਠ ਮਹੱਲਾ ਪੰਜਵਾਂ, ਸੋਈ ਕਰਾਇ ਜੋ ਤਦ ਪਾਵੇ, ਮੋਹ ਸਿਆਣਪ ਕਛੂ ਨਾਵੇ, ਹੰਬਾਰਕ ਤੋਂ ਸਰਨਾਈ, ਪ੍ਰਭ ਆਪੇ ਪੈਜ ਰਖਾਈ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਪਾਲਣ ਲਾਗਾ, ਕਰੀ ਤੇਰਾ ਕਾਰ ਆਇਆ ਰਹੋ। ਜੀ ਜਨ ਤੇਰੇ ਤਾਰੇ, ਪ੍ਰਭ ਡੋਰੀ ਹੱਥ ਤੁਮਾਰੇ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸਰਨਾ। ਸੁਰਠ ਮਹੱਲਾ ਪੰਜਵਾਂ, ਹਰ ਹਰ ਹਿਰਦੇ ਪਰੋਇਆ, ਸਭ ਕਾਜ ਹਮਾਰਾ ਹੋਆ, ਪ੍ਰਭ ਚਰਨੀ ਮਨ ਲਾਗਾ, ਪੂਰਨ ਜਾ ਕੇ ਭਾਗਾ। ਮਿਲ ਸਾਧ ਸੰਗ ਹਰਤ ਆਇਆ, ਅੱਠ ਪੈਰ ਅਰਾਦੋ, ਹਰ ਹਰ ਨਾਮ ਮਨ ਕਹਿੰਦਿਆ ਫਲ ਪਾਇਆ ਰਹੋ। ਪਰਾ ਪੂਰਬ ਲਾ ਅੰਕੁਰ ਜਾ ਗਿਆ, ਰਾਮ ਨਾਮ ਮਨ ਲਾ ਗਿਆ, ਮੰਤਨ ਹਰ ਦਰਸ ਸਮਾਵੇ, ਨਾਨਕ ਦਾਸ ਸੱਚੇ ਗੁਣ ਗਾਵੇ। ਸੁਰਠ ਮਹੱਲਾ ਪੰਜਵਾਂ, ਗੁਰਮਿਲ ਪ੍ਰਭੂ ਚਿਤਾਰਿਆ, ਕਾਰ ਸਭ ਸਵਾਰਿਆ, ਮੰਦਾ ਕੋ ਨਾ ਲਾਏ, ਸਭ ਜੈ ਜੈਕਾਰ ਸੁਣਾਏ। ਸੰਤੋ ਸਾਚੀ ਸਰਨ ਸਵਾਮੀ, ਜੀ ਜੰਤ ਸਵਾਤ ਸਿੱਖੇ, ਜੋ ਪ੍ਰਭ ਅੰਤਰ ਜਾਮੀ ਰਹੋ। ਕਰਤਵ ਸਭ ਸਵਾਰੇ, ਪ੍ਰਭ ਆਪਣਾ ਬਿਰਧ ਸਮਾਰੇ, ਪਤਿਤ ਪਾਵਨ ਪ੍ਰਭ ਨਾਮਾ, ਜਨ ਨਾਨਕ ਸਤਿਗੁਰ ਬਾਣਾ। ਸੁਰਠ ਮਹੱਲਾ ਪੰਜਵਾਂ, ਪਾਰ ਬ੍ਰਹਮ ਸਾਜ ਸਵਾਰਿਆ, ਐਡ ਹੋੜਾ ਗੁਰੂ ਉਭਾਰਿਆ, ਆਨੰਦ ਕਰੋ ਪਿਤ ਮਾਤਾ, ਪਰਮੇਸ਼ਰ ਜੀ ਕਦਾਤਾ। ਸੁਭ ਚਿਤਵਨ

ਨਾਨਕ ਸਰਨੀ ਆਇਆ ਮਨ ਚੰਦਿਆ ਫਲ ਪਾਇਆ ਸੋਠ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕਰ ਆਈ ਬਿਨ ਗਏ ਹਰਸਨਾਈ ਮੇਰਾ ਪ੍ਰਭੂ ਆ ਸਦਾ ਦੇ ਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਪਏ ਦੇ ਕਿਰਪਾਲਾ ਰਹਾਓ ਕਰਨ ਕਾਰਨ ਸਿਮਰਾਥਾਰ ਸਿਮਰ ਸ਼ਬਦ ਫਲਾਤਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੁਵੰਤੀ ਸੋਠ ਮਹੱਲਾ ਪੰਜਵਾਂ ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇਤੀ ਕਰੇ ਆਏ ਨਾਮੇ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ ਹਰ ਹਰ ਆਰਾ ਦੋ ਹਰ ਰਾਤ ਸਭੋ ਕੁਛ ਪਾਈਏ ਕਾਰਜ ਸਗਲੇ ਸਾਧੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਤੋ ਪਾਏ ਜਿਸ ਬੜਪਾਗੀ ਜਨ ਨਾਨਕ ਨਾਮ ਧਿਆਇਆ ਤੈਨ ਸਭ ਸੁਖਾਂ ਫਲ ਪਾਇਆ ਸੋਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਢੇਰਾ ਪੰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਿਹਾ ਸਭ ਨਹੀਂ ਜਾਈ ਰਹੋ ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚਿਬ ਖਾਨਾ ਸੋਰਠ ਮਹੱਲਾ ਪੰਜਵਾਂ ਇੱਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਕੀ ਆਪ ਰਾਖੇ ਕੜਕੜ ਸ਼ਬਦ ਸੁਭਾਖੇ ਗੁਰਕੇ ਚੰਨ ਉਪਰ ਬਲ ਜਾਈ ਦਿਨ ਸਰੈਨ ਸਾਸਾ ਸਮਾਲੀ ਪੂਰਨ ਸਭਨੀ ਥਾਈ ਰਹੋ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਭਾਈ ਨਾਨਕ ਪ੍ਰਭ ਸਰਣ ਆਈ ਸੋਠ ਮਹੱਲਾ ਪੰਜਵਾਂ ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਵਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਰ ਸਮਾਰੀ ਹਰ ਕੇ ਚੰਨ ਸਦਾ ਸੁਖਦਾਈ ਜੋ ਇੱਛੇ ਸੋਈ ਫਲ ਪਾਵੇ ਬਿਰਥੀ ਆਸ ਨਾ ਜਾਈ ਰਹੋ ਕਿਰਪਾ ਕਰੇ ਜਿਸ ਪ੍ਰਾਣ ਪਦਦਾਤਾ ਸੋਈ ਸੰਤ ਗੁਣ ਗਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਜਾ ਕਾ ਮਨ ਲੀਣਾ ਪਾਰ ਬ੍ਰਹਮਨ ਪਾਵੇ ਆਠ ਪੈਰ ਹਰ ਕਾ ਜਸ ਰੱਖਣਾ ਵਿਖੇ ਠਗੌਰੀ ਲਾਥੀ ਸੰਗ ਮਲਾਏ ਦੀਆ ਮੇਰੇ ਕਰਤੇ ਸੰਤ ਸਾਧ ਭਈ ਸਾਥੀ ਕਰਗੋ ਦੀਨੇ ਸਰਬਸ ਦੀਨੇ ਆਪੇ ਆਪ ਮਲਾਇਆ ਕੌਣ ਅਨ ਸਰਬ ਲੋਕ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸੋਠ ਮਹੱਲਾ ਪੰਜਵਾਂ ਗਰੀਬੀ ਹੈ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ ਇਸ ਆਗੇ ਕੋ ਨਾ ਟਕੇ ਬੇਕਾਰੀ ਗੁਰਪੂਰੇ ਇਹ ਗਲ ਸਾਰੀ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੇ ਤਿਸ ਕੀ ਕਤ ਹੋਵੇ ਉਧਰੇ ਸਗਲੇ ਕੋਟਾ ਰਹਾਓ ਸੰਤ ਸੰਗ ਜਿਸ ਗਾਇਆ ਇਹ ਪੂਰਨ ਹਰਦਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਪੂਰੀ ਕੀਨੀ ਬਖਸ਼ ਆਪਣੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਥਪ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲਦਾਤੀ ਗੁਰਪੂਰੇ ਕਿਰਪਾ ਕਰ ਦੀਨੀ ਬਿਰਲੇ ਕਿਨਹੀ ਜਾਤੀ ਰਹਾਓ ਗੁਰਨ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਸੋਠ ਮਹੱਲਾ ਪੰਜਵਾਂ ਗੁਰਪੂਰਾ ਆਰਾ ਦੇ ਕਾਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਬਾਜੇ ਅਨਹਤ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਸਥਾਨ ਬਸੇ ਸੁਖ ਸਹਿਜੇ ਸਗਲੇ ਦੁੱਖ ਮਟਾਇਆ ਰਹੋ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਕਥ ਕਹਾਣੀ ਸੋਠ ਮਹੱਲਾ ਪੰਜਵਾਂ ਭੂਖੇ ਖਾਬਤ ਲਾਜ ਨਾ ਆਵੇ ਤਿਉ ਹਰ ਜਨ ਹਰ ਗੁਣ ਗਾਵੇ ਆਪਣੇ ਕਾਰਥਿਓ ਕਿਉ ਅਲਕਾਈਏ ਜੇ ਸਿਮਰਨ ਦਰ ਗਏ ਮੁਖ ਉਜਲ ਸਦਾ ਸਦਾ ਸੁਖ ਪਾਈਐ ਰਹਾਉ ਜੋ ਕਾਸੀ ਕਾਮਲ ਜੋ ਕਾਮੀ ਕਾਮਲ ਪਾਵੇ ਤਿਉ ਹਰ ਦਸ ਅਰਚਸ ਪਾਵੇ ਜੋ ਮਾਤਾ ਬਾਲ ਲਪਟਾਵੇ ਤੋ ਗਿਆਨੀ ਨਾਮ ਕਮਾਵੇ ਗੁਰਪੂਰੇ ਤੇ ਪਾਵੇ ਜਨ ਨਾਨਕ ਨਾਮ ਤੇ ਆਵੇ ਸੋਰਠ ਮਹੱਲਾ ਪੰਜਵਾਂ ਸੁਖ ਸ਼ਾਂਤ ਕਰ ਆਇਆ ਨਿੰਦਕ ਕੇ ਮੁਖ ਲਿਆਇਆ ਪੂਰੇ ਗੁਰ ਪਹਿਰ ਆਇਆ ਬਿਨਸੇ ਦੁੱਖ ਸਵਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਚੱਜ ਸੋਭ ਬਣਾਈ ਰਹਾਓ ਬੋਲੋ ਬੋਲੇ ਸਾਹਿਬ ਕੇ ਭਾਣੇ ਦਾਸ ਬਾਣੀ ਬ੍ਰਹਮ ਬਖਾਣੇ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਣਾਈ ਸੋਠ ਮਹੱਲਾ ਪੰਜਵਾਂ ਪ੍ਰਭ ਆਪਣਾ ਹਿਰਦੇ ਧਿਆਏ ਕਰ ਸਹੀ ਸਲਾਮਤ ਆਏ ਸੰਤੋਖ ਪਿਆ ਸੰਸਾਰੇ ਗੁਰਪੂਰੇ ਲੈ ਤਾਰੇ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਗਣਤ ਨ ਗਣੀ ਰਾਖੇ ਬਾਲ ਗੋਪਾਲਾ ਰਹਾਓ ਹਰ ਨਾਮ ਹਿਰਦੇ ਉਰ ਤਾਰੇ ਤਿਨ ਸਭੇ ਥੋਕ ਸਵਾਰੇ ਗੁਰਪੂਰੇ ਤੁਸ ਦੀਆ ਫਿਰ ਨਾਨਕ ਦੁੱਖ ਨਥੀਆ ਸੋਠ ਮਹੱਲਾ ਪੰਜਵਾਂ ਹਰ ਮੰਤਨ ਵਸਿਆ ਸੋਈ ਜੈ ਜੈਕਾਰ ਕਰੇ ਪ੍ਰਭ ਸੋਈ

ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੇ ਛਾਈ ਸੋਠ ਮਹੱਲਾ ਪੰਜਵਾਂ ਆ ਗਏ ਸੁਖ ਮੇਰੇ ਮੀਤਾ ਪਾਛੇ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਥੂ ਨਾਹੀ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰ ਨਿਰੰਤਰ ਜਾਣਿਆ ਰਹਾਓ ਸਭ ਜੀ ਤੇਰੇ ਦੇ ਆਲਾ ਆਪਣੇ ਭਗਤ ਕਰੈ ਪ੍ਰਤਪਾਲਾ ਚਰਚ ਤੇਰੀ ਵਡਿਆਈ ਨਾਨਕ ਨਾਮ ਤੇ ਆਈ ਸੋਠ ਮਹੱਲਾ ਪੰਜਵਾਂ ਨਾਲ ਨਾਰਾਇਣ ਮੇਰਾ ਜਮ ਦੂਤ ਨਾ ਆਵੇ ਨੇਰਾ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸਚ ਸਾਖੇ ਗੁਰਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵਡਾਰੇ ਸਗਲੇ ਦਾਸ ਕੋਸ ਮਤ ਦੀਤੀ ਰਹੋ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣ ਆਏ ਜਿਨ ਸਗਲੀ ਰੋਗ ਮਟਾਏ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਏ ਦਰਸ਼ਨ ਭੇਟਤ ਹੋ ਤਨਿਆਲਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਣਾਈ ਰਹੋ ਤਿਸੇ ਪ੍ਰਾਪਤ ਜਿਸ ਤੋਂ ਰਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਸੋਠ ਮਹੱਲਾ ਪੰਜਵਾਂ ਕਰਨ ਕਨਾਵਰ ਹਰੇ ਅੰਤਰ ਜਾਮੀ ਜਨ ਆਪਣੇ ਕੇ ਰਾਖੇ ਜੈ ਜੈਕਾਰ ਹੋਤ ਜਗ ਪੀਤਰ ਸ਼ਬਦ ਗੁਰੂ ਰਸਿਆਖੇ ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰਥ ਸਰਣ ਕਾ ਦਾਤਾ ਅੱਠ ਪੈਰ ਤੁਮੇ ਤੇ ਆਈ ਰਹੋ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੇ ਅੰਦੇਸਾ ਨਾਹੀ ਸਤਿਗੁਰ ਚਰਨ ਲਗੇ ਪੋ ਮਿਟਿਆ ਹਰੁਣ ਗਾਏ ਮਨ ਮਾਹੀ ਸੂਖ ਸਹਿਜ ਆਨੰਦ ਕਨੇਰੇ ਸਤਿਗੁਰ ਦੀ ਆਦਲਾਸਾ ਜਿਣ ਕਰ ਆਏ ਸੋਭਾ ਸੇਤੀ

ਮਹਲਾ ਪੰਜਵਾਂ ਪਿਓ ਕਿਰਪਾਲ ਦੀਨ ਦੁੱਖ ਪੰਜਨ ਨਾਪੇ ਸਭ ਥਾਠੀ ਖਿਨ ਮੈਂ ਰੱਖ ਦੀਏ ਜਨੇ ਆਪਣਾ ਗੁਰਪੂਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦ ਧਿਆਈਏ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਏ ਰਹੋ ਜੀ ਜੰਦ ਸਾ ਜਾ ਕੇ ਸਭ ਕੀਨੇ ਪ੍ਰਭ ਉਚਾ ਗਮ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੂੰਹ ਖੁਜਲ ਭਏ ਦਰਬਾਰਾ ਸੋਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈ ਦਿਨ ਸਰੈਣ ਸਦ ਧਿਆਈ ਹੱਥ ਦੇ ਜਨ ਰਾਖੇ ਹਰ ਨਾਮ ਮਹਾਰਾ ਚਾਖੇ ਆਪਣੇ ਗੁਰੂ ਉਪਰ ਕੁਰਬਾਨ ਭਾਈ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹੋ ਨਾਨਕ ਜਨ ਸਰਨ ਆਈ ਜਨ ਪੂਰਨ ਪੈਜਰ ਖਾਈ ਸਗਲੇ ਦੁੱਖ ਮਟਾਈ ਸੁਖ ਪੁੰਚੋ ਮੇਰੇ ਭਾਈ ਸੋਠ ਮਹੱਲਾ ਪੰਜਵਾਂ।

ਸੁਣੀ ਪਕਾਰ ਸਮਤ ਸਵਾਮੀ ਬੰਧਨ ਕਾਠ ਸਵਾਰੇ ਪੈਰ ਸਰ ਭਉ ਸੇਵਕ ਜਨਮੇ ਦੇ ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪੰਜਵਾਂ ਜੀ ਜਨ ਸਭ ਵਸ ਕਰਦੀ ਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭੇ ਆਪਣੇ ਪਵ ਨਿਧ ਪਾਰ ਉਤਾਰੇ ਸੰਤਨ ਕੇ ਘਰ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਧ ਪੂਰਨ ਖਸਮ ਹਮਾਰੇ ਰਹਾਓ ਔ ਬੈਠਾ ਦਰ ਸਭ ਥਾਈ ਊਨਾ ਕਥੂ ਬਾਤਾ ਭਗਤ ਸਿਰੋ ਪਾਦੀ

ਆਜ ਕਾਲ ਫਨ ਬਦੋ ਗ੍ਰਸੈ ਸਮਝ ਰਾਖਿਓ ਚੀਤ ਕਹੇ ਨਾਨਕ ਰਾਮ ਭਜਲੇ ਜਾਤ ਔਸਰ ਬੀਤ ਸੁਰਟ ਮਹੱਲਾ ਨੌਵਾਂ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਾਓ ਦਾਰਾ ਮੀਤ ਪੂਥ ਰਤ ਸੰਪਤ ਤਨ ਪੂਰਨ ਸਭ ਮਹੀ ਅਵ ਸਗਲ ਬਿਥਿਆ ਐ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜਗ ਹਾਰਿਓ ਮਾਨਸ ਦੇਹ ਲਈ ਨਾਨਕ ਕਰਤ ਮਿਲਣ ਕੀ ਵਰਿਆ ਸਿਮਰਤ ਕਹਾ ਨਹੀਂ ਸੋਠ ਮਹੱਲਾ ਨੌਵਾਂ ਮਨ ਰੇ ਕੌਣਕ ਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਓ ਮੁਕਤ ਪੰਥ ਜਾਣਿਓ ਤੈ ਨਾਹਿਨ ਤਨ ਜੋਰਨ ਕੋ ਤਾਇਆ ਅੰਤ ਸੰਕਾ ਨੂੰ ਦੀਨਾ ਬਿਰਥਾ ਜਮ ਆਪ ਵਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜਿਓ ਕੁਛ ਗਿਆਨਾ ਕਠੀ ਮਹਿ ਨਿਰੰਜਨ ਤੇਰਾ ਤੈ ਖੋਜਤ ਉਦਿਆਨਾ ਬਹੁਤ ਬਹੁਤ ਭਰਮ ਤੈ ਹਾਰਿਓ ਅਸਤਰ ਮਤ ਨਹੀਂ ਪਾਈ ਮਾਨਸ ਦੇ ਪਾਈ ਪਦ ਹਰ ਭਜ ਨਾਨਕ ਬਾਤ ਬਤਾਈ ਸੋਠ ਮਹੱਲਾ ਨੌਵਾਂ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੈ ਸਿਮਰਤ ਕਨ ਕਾਸੀ ਉਤਰੀ ਤਾਕੋ ਜਸ ਉਰਧਾਰੋ ਰਹਾਓ ਅਟਲ ਪਿਓ ਧਰੂ ਜਾ ਕੇ ਸਿਮਰਨ ਅਰਪੈ ਨਿਰਪੈ ਪਦ ਪਾਇਆ ਦੁਖ ਹਰਤਾ ਏ ਬਿਦ ਕੋ ਸਾਮੀ ਤੈ ਕਾਹੇ ਵਿਸਰਾਇਆ ਜਭੀ ਸਰਨ ਗਈ ਕਿਰਪਾ ਨਿਧ ਗਜ ਗ੍ਰਹਾ ਤੇ ਛੂਟਾ ਮਹਿਮਾ ਨਾਮ ਕਹਿ ਲੈ ਬਰਨੋ ਰਾਮ ਕਹਿਤ ਬੰਧਨ ਤੈ ਛੂਟਾ ਅਜਾਮਲ ਪਾਪੀ ਜਗ ਜਾਣੇ ਨੇ

ਜਬੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇ ਤਿਉ ਚਿੰਤਾ ਮਨ ਕਾਟੀ ਜਮਖੀ ਫਾਸੀ ਸੋਠ ਮਹੱਲਾ ਨੌਵਾਂ ਦੇ ਨਾਰੇ ਸਾਚੀ ਜੀਤ ਆਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਰਹੋ ਬਾਰੂ ਪੀਤ ਬਨਾਈ ਰਖ ਪਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ ਅਜੂ ਸਮਝ ਕ ਬਿਗਰੇ ਨਾਹਿਨ ਭਜਲੇ ਰਾਮ ਮਹਾਰਾਜ ਕਹੋ ਨਾਨਕ ਨਿਤ ਮਤ ਸਦਨ ਕੋ ਪਾਖਿਓ ਤਹੋ ਉਪਕਾਰ ਸੋਠ ਮਹੱਲਾ ਨੌਵਾਂ ਇਹ ਜਗਮੀਤ ਨ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਰਹੋ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛੜ ਸਭ ਭਾਗੇ ਕਹਾਂ ਕਿਉ ਜੇ ਮਨ ਬੋਰੇ ਓਂ ਦਿੱਤਿਓ ਨਿਉਂ ਲਗਾਇਓ ਦੀਨਾ ਨਾਥ ਸਕਲ ਪੈ ਪੰਜਨ ਜਸਤਾ ਕੇ ਵਸਰਾਇਓ ਸੁਆਨ ਪੂਛ ਜਿਉਂ ਪਿਓ ਨਾ ਸੂਧ ਬਹੁਤ ਜਤਨ ਮੈਂ ਕੀ ਲਓ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤਹਾਰੋ ਲੀਨੋ ਸੋਠ ਮਹੱਲਾ ਨੌਵਾਂ ਮਨ ਰਿਓ ਗਏ ਹੋ ਨ ਗੁਰ ਉਪਦੇਸ਼ ਕਹਾਂ ਬਿਓ ਜੋ ਮੂੰਡ ਮੰਡਾਇਓ ਭਗਵਿਓ ਕੀ ਨੋ ਭੇਸ ਰਹਾਓ ਸਾਚ ਛਾੜ ਕੇ ਝੂਠੇ ਲਾਗਿਓ ਜਨਮ ਅਕਾਰ ਥਕੋਇਓ ਕਰ ਪ੍ਰਪੰਚ ਉਧਰ ਨਿਤ ਪੋਖਿਓ ਪਸ਼ੂ ਕਿਨੇ ਸਿਓਯੋ ਰਾਮ ਭਜਨ ਕੀ ਗਤ ਨਹੀਂ ਜਾਣੀ ਮਾਇਆ ਹੱਥ ਬਿਖਾਨਾ ਉੜਜ ਰਿਹੋ ਬਿਖਿਅਨ ਸੰਗ ਬੋਰਾ ਰਾਮ ਰਤਨ ਵਿਸਰਾਮਾ ਰਹਿਓ ਚੇਤਨ ਚੇਤਿਓ ਗੋਬਿੰਦ ਬਿਰਥਾ ਔਦ ਸਰਾਣੀ ਕਹੋ ਨਾਨਕ ਹਰ ਬਿਰਧ ਪਛਾਨੋ ਭੂਲੇ ਸਦਾ ਪਰਾਣੀ ਸੋਠ ਮਹੱਲਾ ਨੌਵਾਂ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਰਹੋ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰ ਸੋਖ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤੇ ਆ ਗਈ ਆਸਾ ਮਨਸਾ ਸਗਲ ਤੇ ਆ ਗਈ ਜਗਤੇ ਰਹੇ ਨਿਰਾਸਾ ਕਾਮ ਕ੍ਰੋਧ ਜਹ ਪਰਸੇ ਨਾਹਿਨ ਤਹਿ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਤੇ ਜੈ ਨਰਕੋ ਕੀਨੀ ਤਹਿ ਜੁਗਤ ਪਛਾਣੀ ਨਾਨਕ ਲੀਨ ਭਿਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਸੋਠ ਮਹੱਲਾ ਨੌਵਾਂ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹੋ ਸੁਖ ਮੇ ਆਨ ਬਹੁਤ ਮਿਲ ਬੈਠ ਰਥ ਕਿਉਂ ਦਿਸ ਕੇਰੇ ਬਿਪਤ ਭਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇ ਰਹਿ ਘਰ ਕੀ ਨਾਰ ਬਹੁਤ ਹਿੱਤ ਜਾ ਸਿਉ ਸਦਾ ਰਹਿਤ ਸੰਗ ਲਾਗੀ ਜਬੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕਰੋ ਵਿਵਹਾਰ ਬਣੇ ਹੋਆ ਜਾ ਸਿਉ ਨੇ ਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀਓ ਕੋ ਕਾਮਨਾ ਆਇਓ ਸੋਠ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ ਚੋ ਤੁਕੀ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਦੁਬਦ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੀ ਮਸਾਣ ਨਾ ਜਾਈ ਤ੍ਰਿਸ਼ਨਾ ਧਰ ਨਾ ਪਰ ਕਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਘਰ ਪੀਤਰ ਗੁਰਗੁਰੂ ਦਿਖਾਇਆ ਸਹਿਜ ਰਤੇ ਮਨ ਪਾਈ ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵੇ ਮਤ ਸਾਈ ਮਨ ਵਿਰਾਗ ਰਤੋ ਬੈਰਾਗੀ ਸ਼ਬਦ ਮਨ ਬੇਧਿਆ ਮੇਰੀ ਮਾਈ ਅੰਤਰ ਜੋ ਨਿਰੰਤਰ

ਸਮਾਵੇ ਇੱਕੋ ਚੇਤੇ ਮਨੂ ਆਨਾ ਡੋਲੇ ਧਾਵਤ ਬਰਦ ਜਹਾਵੇ ਸਹਿਜੇ ਮਾਤਾ ਸਦਾ ਰੰਗਰਾਤਾ ਸਾਚੇ ਕੇ ਗੁਣ ਗਾਵੇ ਮਨੁਆ ਪੌਣ ਬਿਨ ਸੁਖ ਵਾਸੀ ਨਾਮ ਬਸੇ ਸੁਖ ਪਾਈ ਜੇਬਾ ਨੇਤਰ ਸਰੋਤ ਸਚਰਾ ਤੇ ਜਲ ਬੂਜੀ ਤੇ ਬੁਝਾਈ ਆਸਰਾਸ ਰਹੇ ਬੈ ਰਾਗੀ ਨਿਜ ਕਰ ਤਾੜੀ ਲਾਈ ਬਿਖਿਆ ਨਾਮ ਤਜੇ ਸੰਤੋਖੀ ਬਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪੀ ਆਈ।

ਸਦਾ ਰਜਾਈ। ਜਿਨ ਗੁਰਦਾਤਾ ਮੇਲੇ ਤਾਂ ਮਤ ਹੋਵੇ, ਨਿਗੁਰੇ ਮਤ ਨਾ ਕਾਈ, ਜਿਉਂ ਚਲਾਏ ਤਿਉਂ ਚਾਲੈ ਪਾਈ, ਹੋਰ ਕਿਆ ਕੋ ਕਰੇ ਚਤੁਰਾਈ। ਇੱਕ ਭਰਮ ਭੁਲਾ ਇੱਕ ਭਗਤੀ ਰਾਤੇ, ਤੇਰਾ ਖੇਲ ਤੁਤ ਪਾਰਾ, ਜਿੱਤ ਤੁਦ ਲਾਏ ਤੇ ਹਫਲ ਪਾਇਆ, ਤੂੰ ਹੁਕਮ ਚਲਾਵਣ ਹਾਰਾ। ਸੇਵਾ ਕਰੀ ਜੇ ਕੁਛ ਹੋਵੇ, ਆਪਣਾ ਜੀਉ ਪਿੰਡ ਤੁਮਾਰਾ, ਸਤਿਗੁਰ ਮਿਲੀਏ ਕਿਰਪਾ ਕੀਨੀ, ਅੰਮ੍ਰਿਤ ਨਾਮ ਅਧਾਰਾ। ਗਗਨ ਅੰਤਰ ਵਸਿਆ ਗੁਣ ਪ੍ਰਕਾਸ਼ਿਆ, ਗੁਣ ਮੈਂ ਗਿਆਨ ਧਿਆਨ, ਨਾਮ ਮਨ ਪਾਵੇ ਕਹੇ ਕਹਾਵੇ, ਤੱਤੋ ਤੱਤ ਬਖਾਨੰਗ। ਸ਼ਬਦ ਗੁਰ ਪੂਰਾ ਗਹਿਰੰਗ, ਬੀਰਾ ਬਿਨ ਸ਼ਬਦੇ ਜਗ ਬਹੁ ਰਾਨੰਗ, ਪੂਰਾ ਬਹਿਰਾਗੀ ਸੈਡ ਸੁਭਾਗੀ।

ਸਮਾਈ ਗੁਰ ਗੁਰ ਕੀ ਚਤ ਕਿਰਪਾ ਕੀਨੀ ਸਭ ਤਨ ਮਨ

ਕਰ ਪਰ ਧਨ ਲਿਆਵੇ, ਸੂਤਦਾਰਾ ਪਹਿ ਆਨ ਲੁਟਾਵੇ। ਮਨ ਮੇਰੇ ਭੁੱਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜੈ। ਰਹਾਓ ਛਿਨ ਛਿਨ ਤਨ ਚੀਜੇ, ਜਗ ਜਨਾਵੇ ਤਬ ਤੇਰੀ ਓਕ ਕੋਈ ਨਾ ਪਾਨਿਓ, ਪਾਨਿਓ ਨਾ ਪਾਵੇ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪਹਿ ਸਵੇਰਾ। ਸੰਤੋ ਮਨ ਭਵਨੈ ਸੁਖ ਬੰਨਿਆ, ਕਿਛ ਜੋਗ ਪ੍ਰਾਪਤ ਗੰਨਿਆ। ਰਹਾਓ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੇਰੀ। ਮੂੰਹ ਦਲੀਏ ਦਰਵਾਜੇ, ਬਾਜੀਅਲ ਅਨਹਦ ਬਾਜੇ। ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਬਾ ਕਰਿਆ। ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ। ਰਾਗ ਸੋਰਠ ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। ਹੋ ਮੰਗੋ

ਵੱਖਰ ਜਵਾਲੇ ਖਾਟ ਮੰਗਿਓ ਚੌਪਾਈ ਸਰਹਾਣਾ ਅਵਰ ਤੁਲਾਈ ਉੱਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਥਿੰਦਾ ਮੈਂ ਨਾਹੀ ਕੀਤਾ ਲਵੋ ਇੱਕ ਨਾਓ ਤੇਰਾ ਮੈਂ ਫਬੋ ਕਹਿ ਕਬੀਰ ਮਨ ਮਾਨਿਆ ਮਨ ਮਾਨਿਆ ਤੋ ਹਰ ਜਾਨਿਆ ਰਾਗ ਸੋਰਠ ਬਾਣੀ ਭਗਤ ਨਾਮ ਦੇ ਜੀ ਕੀ ਘਰ ਦੂਜਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜਬ ਦੇਖਾ ਤਬ ਗਾਵਾ ਤੋ ਜਨ ਧੀਰਜ ਪਾਵਾ ਨਾ ਸੰਭਾਲੋ ਰੇ ਸਤਿਗੁਰ ਭੇਟਲੇ ਦੇਵਾ ਰਹਾਓ ਜਹਿ ਚਲ ਚਲ ਮਿਲ ਕਾਰ ਦਸੰਤਾ ਤਹਿ ਅਨਹਦ ਸਬਦ ਬਚੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਤਨ ਕਮਲ ਕੋਠਰੀ ਚਮਕਾਰ ਵੀ ਜਲ ਤਹੀ ਨੇਰੈ ਨਾਹੀ ਦੂਰ ਨਿਜ ਆਤਮੈ ਰਿਹਾ ਪਰ ਪੂਰ ਜਹ ਅਨਹਤ

कुटंब सबहू ते तोरे तो आपन बेडी आवे हो ऐसो बेडी बरन न साको सब अन्...

ਹਰੀ ਬਾਈ ਜਲਦ ਬਾਂਦ ਧਰੂ ਥਾਪਿਓ ਹੋ ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਪਪੀਖਣ ਆਪਿਓ ਹੋ ਸੋਠਮ ਘਰ ਤੀਜਾ ਅਣਮੜਿਆ ਮੰਦਲ ਬਾਜੈ ਬਿਨ ਸਾਵਣਾ ਕਨਹਰ ਗਾਜੈ ਬਾਦਲ ਬਿਨ

ਦੇਹੀ ਰਹਾਉ ਮਿਲ ਪਾਰਸ ਕੰਚਨ ਹੋਇਆ ਮੁਖ ਮੰਤਾ ਰਤਨ ਪਰੋਇਆ ਨਿਜ ਪਾਉ ਭਇਆ ਬ੍ਰਹਮ ਭਾਗਾ ਗੁਰ ਪੁੱਛੈ ਮਨ ਪਤੀਆ ਪਤੀਆਗਾ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮ ਤਤ ਪਛਾਣਿਆ ਰਾਗ ਸੋਠ ਬਾਣੀ ਭਗਤ ਰਵਿਦਾਸ ਜੀ ਕੀ।

लोक पतीण ना पत होए, तापत रहे राख जा सोए, जह देखा तह रहया समाए,

ਹੁਣ ਉਠ ਚੱਲਣਾ ਮੋਹਤ ਕੀ ਤਾਲ, ਕਿਆ ਮੋਹ ਦੇਸਾ ਗੁਣ ਨਹੀਂ ਨਾਲ, ਜੈਸੀ ਨਦਰ ਕਰੇ ਤੇਰਾ ਤੈਸਾ ਹੋਏ, ਵਿਣ ਨਦਰੀ ਨਾਨਕ ਨਹੀਂ ਕੋਏ। ਤਨਾ ਸ੍ਰੀ ਮਹੱਲਾ ਪਹਿਲਾ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦ੍ਰਵ ਰਹਿ ਲਿਵਲਾਏ, ਆਤਮਾ ਪ੍ਰਾਤਮਾ ਏਕੋ ਕਰੇ ਅੰਤਰ।

ਰਹਾਉ ਸਬਦ ਦੀਪਕ ਵਰਤੈ ਤਿਹ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ

ਸਾਚ ਸੰਭਾਲਿਓ ਦੁਖ ਜਾਏ, ਸਾਚੇ ਸ਼ਬਦ ਬਸੈ ਮਨ ਆਏ, ਗੁਰਬਾਣੀ ਸੁਣ ਮਹਿਲ ਗਵਾਏ, ਸਹਿਜੇ ਹਰ ਨਾਮ ਮਨ ਵਸਾਏ ਰਹਾਉ, ਕੂੜ ਕਸਤ ਤ੍ਰਿਸ਼ਨਾ ਅਗਨ ਬੁਝਾਏ, ਅੰਤਰ ਸ਼ਾਂਤ ਸਹਿਜ ਸੁਖ ਪਾਏ, ਗੁਰ ਕੈ ਭਾਣੇ ਚਲ

ਮਨਮੁਖ ਭੁੱਲੇ ਅੰਧ ਅੰਗਵਾਰ ਵਿਖਿਆ ਕੇ ਧਨ ਸਦਾ ਸੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੂਨ ਆਵੇ ਜਾਏ ਰਹਾਓ ਮਨਮੁਖ ਭੁੱਲੇ।

सच साचा साचा है सोए उत्तम ब्रह्म पिछाणे कोए सच साचा सच आप दृढ़।

ਧਨ ਜਿਨ ਇੱਕ ਨਾਮ ਲਿਵ ਲਾਏ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸੇ ਦੇ ਵਿਚਾਰ ਹਰ ਨਾਮ ਅਚਰਜ

ਸੁਖਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੇ ਸੰਤ ਸੁਨੋ ਜਸ ਕਾਨੀ ਹਰ ਹਰ ਕਥਾ ਸੁਨੋ ਇੱਕ ਨਿਮਖ ਪਲ ਸਭ ਤਿਲਬਖ ਪਾਪ ਲਹਿ ਜਾਨੀ ਰਹਾਓ ਐਸਾ ਸੰਤ ਸਾਧ ਜਨ ਪਾਇਆ ਤੇ ਵੱਡ ਪੁਰਖ ਵਡਾਨੀ ਤਨ ਕੀ ਧੂਰ ਮੰਗੈ ਪ੍ਰਭ ਸਵਾਮੀ ਹਮ ਹਰ ਲੋਚਲ ਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸਵਾਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ ਸਭ ਲਾਥੀ ਭੂਖ ਪੁਖਾਨੀ ਜਿਨਕੇ ਵਡੇ ਭਾਗ ਵੱਡ ਉੱਚੇ ਤਿਨ ਹਰ ਜਪਿਓ ਜਪਾਨੀ ਤਿਨ ਹਰ ਸੰਗਤ ਮੇਲ ਪ੍ਰਭ ਸਵਾਮੀ ਜਨ ਨਾਨਕ ਦਾਸ ਦਸਾਨੀ ਤਨਾਸਰੀ ਮਹੱਲਾ ਚੌਥਾ ਹਮ ਅੰਦਲੇ

ਜਗਾਤੀ ਤਨਾਸਰੀ ਮਹੱਲਾ ਚੌਥਾ ਕਲਯੁਗ ਕਾ ਧਰਮ। ਕਹੋ ਤੁਮ ਭਾਈ ਕਿਵ ਛੁਟੋ ਹਮ ਛੁਟਕਾ ਕੀ, ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾਕੀ। ਹਰ ਜੀ ਲਾਜ ਰਖੋ ਹਰ ਜਨ ਕੀ, ਹਰ ਹਰ ਜਪਨ ਜਪਾਹੋ ਅਪਨਾ, ਹਮ ਮਾਗੀ ਭਗਤ ਇਕਾਕੀ। ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ, ਜਿਨ ਜਪਿਓ ਹਰ ਬਚਨ ਨਾਕੀ। ਲੇਖਾ ਚਿਤਰ ਗੁਪਤ ਜੋ ਲਿਖਿਆ, ਸਭ ਛੂਟੀ ਜਮ ਕੀ ਬਾਕੀ। ਹਰ ਕੇ ਸੰਤ ਜਪਿਓ ਮਨ ਹਰ ਹਰ, ਲਗ ਸੰਗਤ ਸਾਧ ਜਨਾ ਕੀ। ਬਿਨਿਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ, ਸਿਵ ਚਰਿਓ ਚੰਦ ਚੰਦਾ ਕੀ। ਤੁਮ ਵੱਡ ਪੂਰਖ ਪੁਰਖ ਵੱਡ ਅਗਮ ਅਗੋਚਰ, ਤੁਮ ਆਪੇ ਆਪ ਅਪਾਕੀ। ਜਨ ਨਾਨਕ ਕੋ ਪ੍ਰਭ ਕਿਰਪਾ ਕੀ, ਜੈ ਕਰ ਦਾਸਨ ਦਾਸ ਦਸਾ ਕੀ। ਤਨਾਸਰੀ ਮਹੱਲਾ ਚੌਥਾ ਘਰ ਪੰਜਵਾਂ ਦੋ ਪਦੇ, ਇੱਕ ਓ ਅੰਕਾਰ ਸਤ ਗੁਰ ਪ੍ਰਸਾਦ। ਉਰ ਧਾਰ ਵਿਚਾਰ ਮੁਰਾਰ ਰਮ, ਰਮ ਮਨ ਮੋਹਨ ਨਾਮ ਜਪੀਨੇ। ਆਦ੍ਰਿਸ਼ਟ ਅਗੋਚਰ ਅਪਰੰਪਰ ਸਵਾਮੀ, ਗੁਰਪੂਰੈ ਪ੍ਰਗਟ ਕਰ ਦੀਨੇ। ਰਾਮ ਪਾਰਸ ਚੰਦਨ ਹਮ ਕਾਸਟ ਲੋਸਟ, ਹਰ ਸੰਗ ਹਰੀ ਸਤ ਸੰਗ ਪੈ, ਹਰ ਕੰਚਨ ਚੰਦਨ ਕੀਨੇ। ਰਹਾਓ ਨਵ ਛੇ ਖਟ ਬੁਲ ਹੈ ਮੁਖ, ਆਗਰ ਆਗਰ ਮੇਰਾ ਹਰ ਪ੍ਰਭ ਐਵ ਨਾ ਪਤੀਨੇ। ਜਨ ਨਾਨਕ ਹਰ ਹਿਰਦੈ ਸਦ ਧਿਆਵੋ, ਯੋ ਹਰ ਪ੍ਰਭ ਮੇਰਾ ਪੀਨੇ। ਤਨਾਸਰੀ ਮਹੱਲਾ ਚੌਥਾ ਗੁਣ ਕਹੋ ਹਰ ਲੋਹ ਕਰ ਸੇਵਾ, ਸਤਗੁਰ ਇਵ ਹਰ ਹਰ ਨਾਮ ਧਿਆਈ। ਹਰ ਦਰਗਹਿ ਭਾਵੈ ਫਿਰ ਜਨਮ ਨ ਆਵੈ, ਹਰ ਹਰ ਹਰ ਜੋਤ ਸਮਾਈ। ਜਪ ਮਨ ਨਾਮ ਹਰੀ ਹੋਹੇ ਸਰਬ ਸੁਖੀ, ਹਰ ਜਸ ਊਚ ਸਭਨਾ ਤੇ ਉਪਰ, ਹਰ ਹਰ ਹਰ ਸੇਵ ਛਡਾਈ। ਰਹਾਉ ਹਰ ਕਿਰਪਾ ਨਿਦ ਕੀਨੀ ਗੁਰ ਭਗਤ, ਹਰ ਦੀਨੀ ਤਬ ਹਰ ਸਿਓ ਪ੍ਰੀਤ ਬਨ ਆਈ। ਬਹੁ ਚਿੰਤ ਵਸਾਰੀ ਹਰ ਨਾਮ ਉਰ ਧਾਰੀ, ਨਾਨਕ ਹਰ ਪੈ ਹੈ ਸਖਾਈ। ਤਨਾਸਰੀ ਮਹੱਲਾ ਚੌਥਾ ਹਰ ਪੜ ਹਰ ਲਿਖ, ਹਰ ਜਪ ਹਰ ਗਾਓ, ਹਰ ਪੌਜਲ ਪਾਰ ਉਤਾਰੀ। ਮਨ ਬਚਨ ਹਿਰਦੈ ਧਿਆਏ, ਹਰ ਹੋਏ ਸੰਤੁਸ਼ਟ ਇਵ ਪਣ ਹਰ ਨਾਮ ਮੁਰਾਰੀ। ਮਨ ਜਪੀਐ ਹਰ ਜਗਦੀਸ਼, ਮਿਲ ਸੰਗਤ ਸਾਧੂ ਮੀਤ, ਸਦਾ ਆਨੰਦ ਹੋਵੇ ਦਿਨ ਰਾਤੀ, ਹਰ ਕੀਰਤ ਕਰ ਬਨਵਾਰੀ। ਰਹਾਓ ਹਰ ਹਰ ਕਰੀ ਦ੍ਰਿਸ਼ਟ ਤਬ ਭਇਓ, ਮਨ ਉਦਮ ਹਰ ਹਰ ਨਾਮ ਜਪਿਓ, ਗਤ ਭਈ ਹਮਾਰੀ। ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ, ਹਰ ਆਏ ਪਰਿਓ ਹੈ ਸਰਣ ਤੁਮਾਰੀ। ਤਨਾਸਰੀ ਮਹੱਲਾ ਚੌਥਾ ਚੌਰਾਸੀ ਸਦ ਬੁੱਧ ਤੇ ਤੀਸ ਕੋਟ, ਮਨ ਜਨ ਸਭ ਚਾਹੇ ਹਰ ਜੀਉ ਤੇਰੋ ਨਾਉ। ਗੁਰ ਪ੍ਰਸਾਦ ਕੋ ਬਿਰਲਾ ਪਾਵੈ, ਜਿਨ ਕੋ ਲਾਟ ਲਿਖਿਆ ਤੁਰ ਪਾਓ। ਜਪ ਮਨ ਰਾਮੇ ਨਾਮ ਹਰ ਜਸ

ਪਰ ਮਿਲਸੀ ਅਵਰ ਸਭ ਤਿਆਗ ਓਹਾ ਹਰ ਪਾਨੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਇਐ ਮੇਰੇ ਜੀੜੇ ਤਾ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤ ਨਾਮ।

0: ಪತ್ಯೋ ಉಹೋ ಪರವಸ ಪಯೋ ವಿಚಾರ ನಾದ ಹೇತ ಸಿರ ಡಾರ್ಯೋ ಕ್ರಂಕಾ ಉಸ ಹೀ ಹೇತ ಬಿದಾರ ದೇಖ ಕುಟುಂಬ ಲೋಭ ಮೋಹ್ಯೋ ಪ್ರಾಣಿ ಮಾಯಾ ಕೋ ಲಪಟಾನಾ ಅತರಚ್ಯೋ ಕರ ಲೀನೋ ಅಪನಾ ಉನ್ ಛೋಡ ಸರಾ ಪರ ಜಾನಾ ಬಿನ್ ಗೋವಿಂದ ಅವರ ಸಂಗ ನೇಹಾ ಓಹಾ ಜಾಣೋ ಸದಾ ದುಹೇಲಾ ಕಹೋ ನಾನಕ ಗುರ ಇಹ ಬುಝಾಯಾ ಪ್ರೀತ ಪ್ರಭ ಸದ ಕೇಲಾ.
1: ਸੁਣਾ ਸ੍ਰੀ ਮਹੱਲਾ ਪੰਜਵਾਂ ਕਰ ਕਿਰਪਾ ਦਿਓ ਮੋਹਨਾਮਾ ਬੰਧਨ ਤੇ ਛੁਟਕਾਏ ਮੰਤਰ ਬਿਸਰ ਸਗਲਾ ਧੰਦਾ ਗੁਰ ਕੀ ਚਰਨੀ ਲਾਏ ਸਾਧ ਸੰਗ ਚਿੰਤ ਵਿਰਾਨੀ ਛਾਡੀ ਅੰਮ੍ਰਿਤ ਵੋ ਮਨ ਸੰਗੋ ਗਾਡੀ ਰਹੋ ਨਾ ਕੋ ਮੇਰਾ ਦੁਸ਼ਮਨ ਰਿਹਾ ਨਾ ਹਮ ਕਿਸਕੇ ਬੈਰਾਈ ਬ੍ਰਹਮ ਪਸਾਰ ਪਸਾਰਿਓ ਪੀਤਰ ਸਤਿਗੁਰ ਤੇ ਸੋਝੀ ਪਾਈ ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ ਪਿੰਸਿਓ ਟੀਟਾ ਅੰਮ੍ਰਿਤ ਬੂਠਾ ਅੰਮ੍ਰਿਤ ਲਗੋ ਵਰ ਮੀਠਾ ਜਲ ਥਲ ਮਈਅਰ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਤਨਾਸਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਾਧੂ ਪਲੇ ਦਿਨ ਸੋ ਆਏ ਮਹਾਂ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਅਬ ਮਹੋ ਰਾਮ ਜਸੋ ਮਨ ਗਾਇਓ ਪਿਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਹੋ ਕੁਰਨਦਾਨ ਰੀਤ ਭੀਤਰ ਵਸਿਆ ਤਾ ਦੁਖ ਪਰਮ ਪਉ ਪਾਗਾ ਭਈ ਪ੍ਰਾਪਤ ਬਸ ਗੋਚਰ ਰਾਮ ਨਾਮ ਰੰਗ ਲਾਗਾ ਚਿੰਤ ਚਿੰਤਾ ਸੋਚ ਅਸੋਚਾ ਸੋਗ ਲੋਹ ਮੋਥਾਕਾ ਹਉਮੇ ਰੋਗ ਮਿਟੇ ਕਿਰਪਾ ਤੇ ਜਮਤੇ ਭਏ ਵਿਵਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਚਿੰਨ ਜਮਤੇ ਕਾਢੇ ਤਿਸ ਗੁਰ ਕੈ ਕੁਰਬਾਣੀ ਤਨਾਸਰੀ ਮਹੱਲਾ ਪੰਜਵਾਂ ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤੋਂ ਬਿਦਨੀ ਕੀ ਖਟਾਨੀ ਜੀ ਕੀ ਏਕੇ ਹੀ ਪਹਿਮਾਨੀ ਅਵਰ ਜਤਨ ਕਰ ਕਰੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹੋ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਕੀ ਦੀਨੋ ਮਨ ਤਾਨੀ ਡਿਗੇ ਨਾ ਡੋਲੇ ਦ੍ਰਿੜ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਜ ਹਮ ਤਮ ਕਛ ਹੋਤੇ ਤਿਨਕੀ ਬਾਤ ਬਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਬਖਾਨੀ ਪ੍ਰਗਟਿਓ ਜੋਤ ਸਹਿਤ ਸੁਖ ਸੋਭਾ ਬਾਜੇ ਅਨਹਦ ਬਾਣੀ ਕਹੋ ਨਾਨਕ ਨੇ ਚਿਲ ਕਰ ਵਾਦਿਓ ਗੁਰ ਕੀ ਓ ਬੰਧਾਨੀ ਤਨਾਸਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਔਰ ਪੂਮਨ ਤਾਂ ਕਿ ਤ੍ਰਿਸ਼ਨਾ ਨਾ ਬੂਝੀ ਲਪ ਰਹੋ ਮਾਇਆ ਹੰਗਮਾਤੇ ਲੋਚਨ ਕਛੂ ਨਾ ਸੂਜੀ ਵਿਖਿਆ ਮੈਂ ਕਿੰਨੇ ਹੀ ਤ੍ਰਿਪਤ ਨਾ ਪਾਈ ਜਿਉ ਪਾਪ ਕੀਂਦ ਨਹੀਂ ਤਰਾਪੇ ਬਿਨ ਹਰ ਕਹਾਂ ਅਗਾਈ ਰਹੋ ਦਿਨ ਦਿਨ ਕਰਤ ਭੋਤ ਭਵੰਜਨ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਂ ਕਿ ਮਿਟੇ ਨਾ ਭੁੱਖਾ ਉਦਮ ਕਰੇ ਸਵਾਨ ਕੀ ਨਾਈ ਚਾਰੇ ਕੁੰਟਾਂ ਕੋਖਾ ਕਾਮਵੰਤ ਕਾਮੀ ਬਹਨਾਰੀ ਪ੍ਰਗ੍ਰਹਿ ਜੋ ਨਾ ਸੂਕੇ ਦਿਨ ਪਥਰੇ ਕਰੇ ਪਛਤਾਵੇ ਸੋਗ ਲੋਭ ਮਹਿ ਸੂਕੇ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੇ ਨਾਨਕ ਗੁਰ ਤੇ ਜਾਣਾ ਤਨਾਸੀ ਮਹੱਲਾ ਪੰਜਵਾਂ ਲਵੇ ਨਾ ਲਾਗਨ ਕੋ ਹੈ ਕਛੂਏ ਜਾ ਕੋ ਫਿਰ ਇਹੋ ਤਾਵੇ ਜਾ ਕੇ ਗੁਰ ਦੀਨੋ ਇਹ ਅੰਮ੍ਰਿਤ ਤਿਸ ਹੀ ਕੋ ਬਨ ਆਵੇ ਜਾ ਕਾ ਆਇਓ ਏਕ ਰਸਾ ਖਾਨ ਪਾਨ ਆਸ ਨਹੀਂ ਖੁਦਿਆ ਤਾ ਕੇ ਚਿਤ ਨਾ ਬਸਾ ਰਹੋ ਮੋਹਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰ ਨ ਸਾਕੂ ਉਸ ਤਤਾ ਕੀ ਕੀਮਤ ਕਹਿਣ ਨਾ ਜਾਈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਇਹ ਅਚਿੰਤਾ ਜਾ ਕੋ ਦਿਆ ਕਰੀ ਮੇਰੇ ਠਾਕੁਰ ਤਿਨ ਗੁਰੋਂ ਕਮਾਨੋ ਮੰਤਾ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਪਾਲਾ ਓਤ ਪੋਤ ਨਾਨਕ ਸੰਗ ਰਵਿਆ ਚੋ ਮਾਤਾ ਬਾਲ ਗੋਪਾਲਾ ਤਨਾਸਰੀ ਮਹੱਲਾ ਪੰਜਵਾਂ ਬਾਹਰ ਜਾਊਂ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਤਿੜਾਇਆ ਮਹਾਂ ਧਿਆਨ ਅੰਧਕਾਰ ਮੈਂ ਜਿਨ ਸੀਧਾ ਮਾਰਗ ਦਿਖਾਇਆ ਹਮਰੇ ਪ੍ਰਾਣ ਗੁਣ ਗੋਬਿੰਦ ਹਮਰੇ ਪ੍ਰਾਣ ਗੋਪਾਲ ਗੋਬਿੰਦ ਈਹਾ ਉਹਾਂ ਸਰਬ ਥੋਕੀ ਜਿਸੈ ਹਮਾਰੀ ਚਿੰਦ ਰਹੋ ਜਾ ਕੇ ਸਿਮਰਨ ਸਰਬ ਨਦਾਨਾ ਮਾਨ ਮਹੱਤ ਪੰਥ ਨਾਮ ਲੇਤ ਕੋਟ ਅਗਨਾਸੇ ਭਗਤ ਪਾਛੈ ਸਭ ਦੂਰੇ। ਸਰਬ ਮਨੋਥਰ ਜੇ ਕੋ ਚਾਹੇ ਸੇਵਾ ਏਕ ਨਧਾਨਾ, ਪਾਰ ਬ੍ਰਹਮ ਅਪਰੰਪਰ ਸਵਾਮੀ ਸਿਮਰਤ ਪਾਰ ਪੁਰਾਣਾ। ਸੀਤਲ ਸ਼ਾਂਤ ਮਹਾਂ ਸੁਖ ਪਾਇਆ, ਸੰਤ ਸੰਗ੍ਰਹਿ ਓਲਾ, ਹਰ ਤਨ ਚੰਚਨ ਹਰ ਨਾਮ ਭੋਜਨ, ਇਹ ਨਾਨਕ ਕੀਨੋ ਜੋਲਾ। ਤਨਾਸਰੀ ਮਹੱਲਾ ਪੰਜਵਾਂ। ਜਹ ਕਰਨੀ ਹੋਵੇ ਸ਼ਰਮਿੰਦਾ, ਇਹ ਕਮਾਨੀ ਰੀਤ, ਸੰਤਨ ਕੀਰਦਾ ਸਾਗਤ ਕੀ ਪੂਜਾ, ਐਸੀ ਦ੍ਰਿੜੀ ਵਪਰੀਤ। ਮਾਇਆ ਮਪੂਢ ਅਵਰਾਹੀਤ, ਹਰ ਚੰਦਿਓਰੀ ਬਨ ਹਰ ਪਾਤਰੇ, ਇਹ ਤਿਹਾਰੋ ਬੀਤ ਰਹੋ। ਚੰਦਨ ਰੇ ਫੋਤ ਦੇਹ ਕੋ ਸੁਖ ਘਰ ਤਬ ਪਸੰਦ ਸੰਗੀਤ, ਅੰਮ੍ਰਿਤ ਸੰਗ ਨਹਿਰ ਚੇ ਆਵਤ ਬਿਖੇ ਠਗੋਰੀ ਪੀਤ। ਉਤਮ ਸੰਤ ਪਦੇ ਸੰਜੋਗੀ, ਇਸ ਯੁਗ ਮੈਂ ਪਸਪਨੀਤ, ਜਾਤ ਕਾਰਥ ਜਨਮ ਪਦਾਰਥ ਕਾਚ ਪਾਦਰੇ ਜੀਤ। ਜਨਮ ਜਨ ਕੇ ਕਿਲ ਬਿਕ ਤੁਕ ਪਾਗੇ, ਗੁਰ ਗਿਆਨ ਅੰਜਨ ਨੇਤਰ ਦੀਤ, ਸਾਧ ਸੰਗੇ ਨਿਤੁਕਤੇ ਨਿਸਿਓ ਨਾਨਕ ਏਕ ਪ੍ਰੀਤ। ਤ੍ਰਾਸਰੀ ਮਹੱਲਾ ਪੰਜਵਾਂ। ਪਾਣੀ ਪੱਖਾ ਪੀਸੋ ਸੰਤ ਆਗੇ, ਗੁਣ ਗੋਬਿੰਦ ਸਚ ਗਾਈ, ਸਾਧ ਸਾਸ ਮਨ ਨਾਮ ਸਮਾਰੇ, ਇਹ ਵਿਸਰਾਮ ਨਿਦ ਪਾਈ, ਤੁਮ ਕਰੋ ਦਿਆ ਮੇਰੇ ਸਾਈ। ਐਸੀ ਮਤ ਦੀਜੇ ਮੇਰੇ ਠਾਕਰ, ਸਦਾ ਸਦਾ ਤੁਦ ਧਿਆਈ ਰਹੋ। ਤੁਮਰੀ ਕਿਰਪਾ ਤੇ ਮੋਹ ਮਾਨ ਝੂਟੇ, ਬਿੰਸ ਜਾਏ ਪਰਮਾਈ, ਅਨੰਦ ਰੂਪ ਰਵਿਓ ਸਭ ਮਥੇ, ਜਤ ਤਤ ਵੇਖੋ ਜਾਈ। ਤੁਮ ਦਿਆਲ ਕਿਰਪਾਲ ਕਿਰਪਾ ਨਿਦ, ਪਤ ਪਾਵਨ ਗੋ ਸਾਈ, ਕੋਟ ਸੁਖ ਅਨੰਦ ਰਸ ਪਾਏ, ਮੁਕਤੇ ਨਮਿਕ ਬੁਲਾਈ। ਜਾਪ ਤਾਪ ਭਗਤ ਸਾਹ ਪੂਰੀ, ਜੋ ਪ੍ਰਭ ਕੇ ਮਨ ਪਾਈ, ਨਾਮ ਜਪ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਤ੍ਰਾਸੀ ਮਹੱਲਾ ਪੰਜਵਾਂ। ਜਿਨ ਕੀ ਨੇ ਬਸ ਆਪਣੇ ਤ੍ਰੈ ਗੁਣ, ਪਵਨ ਚਤੁਰ ਸੰਸਾਰਾ, ਜਗ ਇਸ ਨਾਮ ਤਾਪ ਥਾਨ ਕੰਡੇ, ਕਿਆ ਇਹ ਜੰਤ ਵਿਚਾਰਾ। ਪ੍ਰਭ ਕੀ ਓਟ ਗਈ ਤੋ ਛੂਟੋ, ਸਾਧ ਪ੍ਰਸਾਦ ਹਰ ਹਰ ਹਰ ਗਾਏ, ਵਿਖੇ ਵਿਆਹ ਤਬ ਬੂਟੋ ਰਹੋ। ਨਹਿ ਸੁਣੀਏ ਨਾ ਮੁਖ ਤੇ ਪਕੀਏ, ਨਹਿ ਮੁਹੇ ਓਟੀਠੀ, ਐਸੀ ਠਾਉ ਗੌਰੀ ਪਾਏ ਪਲਾਵੇ, ਮਨ ਸਭ ਕੇ ਲਾਗੀ ਬੀਤੀ। ਮਾਈ ਬਾਪ ਪੁੱਤ ਹਿਤ ਪਰਾਤਾ, ਉਨ ਕਰ ਕਰ ਮਿਲੇ ਤੂਆ, ਕਿਸੀ ਬਾਦ ਖੱਟ ਕਿਸੀ ਪੈ ਸਕਲੇ ਲਰਮੂਆ। ਹਉ ਬਲਿਹਾਰੀ ਸਤਿਗੁਰੇ ਆਪਣੇ, ਜਿਨ ਇਹ ਚਲਤ ਦਿਖਾਇਆ, ਗੁੱਚੀ ਬਾਹਾਂ ਚਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ, ਸੰਤ ਪ੍ਰਸਾਦ ਮਹਾਂ ਸੁਖ ਪਾਇਆ, ਸਗਲੇ ਬੰਧਨ ਕਾਟੇ, ਹਰ ਹਰ ਨਾਮ ਨਾਨਕ ਤਨ ਪਿਆਇਆ, ਆਪਣੇ ਕਰ ਲੈ ਆਇਆ ਖਾਟੇ। ਤਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇ ਖਸਮ ਹਮਾਰੇ, ਨਿਮਿਖ ਨਿਮਿਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਜਿਹਵਾ ਏਕ ਕਵਣ ਗੁਣ ਕਹੀਏ, ਬੇਸਮਾਰ ਬੇਅੰਤ ਸਵਾਮੀ, ਤੇਰੋ ਅੰਤ ਨ ਕਿ ਨਹੀਂ ਲਹੀਏ ਰਹੋ। ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਤੋਰੀ, ਤੁਮ ਆਪਨ ਬਿਰਦ ਰਖਾਓ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਤਨਾਸਰੀ ਮਹੱਲਾ ਪੰਜਵਾਂ। ਪੂਜਾ ਬਰਤ ਤਿਲਕ ਸਨਾਨਾ, ਪੁੰਨ ਦਾਨ ਬੋ ਦੈਨ, ਕਹੋ ਨਾ ਪੀਜੇ ਸੰਜਮ ਸਵਾਮੀ, ਬੋਲੇ ਮੀਠੇ ਬੈਨ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੇ ਸਭਤਾ ਕੋ, ਕਿਪਕ ਨਾ ਜਾਈ ਲੈਣ ਰਹੋ। ਜਾਪ ਤਾ ਭ੍ਰਮਣ ਵਸੁਦਾ ਕਰ, ਉਰਦ ਤਾਪ ਲੈ ਗੈਨ, ਇਹ ਬਿਦ ਨਹੀਂ ਪਤਿਆ ਨੋ ਠਾਕਰ, ਜੋਗ ਜੁਗਤ ਕਰ ਜੈਨ। ਅੰਮ੍ਰਿਤ ਨਾਮ ਨਰ ਮੂਲਕ ਹਰ ਜਸ ਤਿਨ ਪਾਇਓ, ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ, ਨਾਨਕ ਸੁਖ ਜਨ ਰਹਿਣ। ਤ੍ਰਾਸਰੀ ਮਹੱਲਾ ਪੰਜਵਾਂ। ਬੰਧਨ ਤੇ ਛੁਟਕਾਵੇ, ਪ੍ਰਭੂ ਮਿਲਾਵੇ, ਹਰ ਹਰ ਨਾਮ ਸੁਣਾਵੇ, ਅਸਥਿਰ ਕਰੇ ਨਹਿ ਚਲ ਇਹ ਮਨੁਆ, ਬਹੁਰ ਨਾ ਕਥੂ ਤਾਵੇ, ਹੈ ਕਉ ਐਸੋ ਹਮਰਾ ਮੀਤ, ਸਗਲ ਸਮਗਰੀ ਜੀਓ ਹੀਓ ਦਿਓ, ਅਰਪੋ ਆਪਣੋ ਜੀਤ ਰਹੋ। ਪਰ ਤਨ ਪਰ ਤਨ ਪਰ ਕੀ ਨਿੰਦਾ, ਇਸੇ ਪ੍ਰੀਤ ਨ ਲਾਗੇ, ਸੰਤੈ ਸੰਗ ਸੰਤ ਸੰਭਾਖਨ, ਹਰ ਕੀਰਤਨ ਮਨ ਜਾਗੇ। ਗੁਣ ਨਿਧਾਨ ਦਿਆਲ ਪੁਰਖ ਪ੍ਰਭ, ਸਭ ਸੁਖਾ ਦੇ ਆਲਾ, ਮਾਗੇ ਦਾਨ ਨਾਮ ਤੇਰੋ ਨਾਨਕ, ਜਿਉ ਮਾਤਾ ਬਾਲ ਗੋਪਾਲਾ। ਤਨਾਸਰੀ ਮਹੱਲਾ ਪੰਜਵਾਂ। ਹਰ ਹਰ ਲੀਨੇ ਸੰਤ ਉਫਾਰ, ਹਰ ਕੇ ਦਾਸ ਕੀ ਚਿਤਵੇ ਵਰਿਆਈ, ਤਿਸ ਹੀ ਕੋ ਫਿਰ ਮਾਰ। ਜਨਕ ਆਪ ਸਹਾਈ ਹੋਆ, ਨਿੰਦਕ ਭਾਗੇ ਹਾਰ, ਪ੍ਰਮਤ ਪ੍ਰਮਤ ਉਹ ਹੀ ਮੂਏ, ਬਹੁੜ ਗ੍ਰਹਿ ਨ ਮਝਾਰ, ਨਾਨਕ ਸਰਨ ਪਰਿਓ ਦੁਖ ਪੰਜਨ, ਗੁਣ ਗਾਵੇ ਸਦਾ ਅਪਾਰ, ਨਿੰਦਕ ਕਾ ਮੁਖ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰ। ਤਨਾਸਰੀ ਮਹੱਲਾ ਪੰਜਵਾਂ। ਅਭਰ ਰਾਖਨ ਹਾਰ ਚਿਤਾਰਿਆ, ਪਤਿਤ ਪਨੀਤ ਕੀਏ ਖਿਨ ਪੀਤਰ, ਸਗਲਾ ਰੋਗ ਵਿਦਾਰਿਆ ਰਹੋ। ਗੋਸ਼ਟ ਪਈ ਸਾਧ ਕਿਸੰ, ਕਾਮ ਕ੍ਰੋਧ ਲੋਹ ਮਾਰਿਆ, ਸਿਮਰ ਸਿਮਰ ਪੂਰਨ ਨਾਰਾਇਣ, ਸੰਗੀ ਸਗਲੇ ਤਾਰਿਆ, ਔਖਦ ਮੰਤਰ ਮੂਲ ਮਨ ਏਕੈ, ਮਨ ਵਿਸ਼ਵਾਸ ਪ੍ਰਭ ਧਾਰਿਆ, ਚਰਨ ਰੇਨ ਬਾਂਛੇ ਤੇ ਨਿਤ ਨਾਨਕ ਪੁਨਹ ਪੁਨਹ ਬਲਿਹਾਰਿਆ। ਤਨਾਸਰੀ ਮਹੱਲਾ ਪੰਜਵਾਂ। ਮੇਰਾ ਲਾਗੋ ਰਾਮ ਸਿਉਂ ਹੇਤ, ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ, ਜਿਨ ਕਾ ਦਿਨ ਕਾ ਕਾਟਿਆ ਕੇਤ, ਰਹੋ ਹਾਥ ਦੇ ਰਾਖੇ ਆਪਣਾ ਘਰ ਬੈਠਾ ਸਗਲ ਮਿਟਾਈ, ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸੁਹਾਈ, ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲੀਏ ਕੰਠ ਲਾਏ, ਨਿਰਭਉ ਭਏ ਸਦਾ ਸੁਖਮਾਣੇ, ਨਾਨਕ ਹਰ ਗੁਣ ਗਾਏ। ਤਨਾਸਰੀ ਮਹੱਲਾ ਪੰਜਵਾਂ। ਔਖਤ ਤੇਰੋ ਨਾਮ ਦਿਆਲ, ਮੋਹ ਆਤੁਰ ਤੇਰੀ ਗਤ ਨੇ ਜਾਣੀ, ਤੂੰ ਆਪ ਕਰੈ ਪ੍ਰਤਪਾਲ, ਤਾਰ ਅਨੁਗ੍ਰਹ ਸਵਾਮੀ ਮੇਰੇ, ਦੁਤੀਆ ਭਾਉ ਨਿਵਾਰ, ਬੰਧਨ ਕਾਟ ਲਿਓ ਆਪਣੇ ਕਰ, ਕਹੂ ਨ ਆਵੈ ਹਾਰ, ਤੇਰੀ ਸਰਨ ਪਿਆ ਹਾਂ ਜੀਵਾ, ਤੂੰ ਸਮਰੱਥ ਪੁਰਖ ਮਿਹਰਬਾਨ, ਆਠ ਪ੍ਰਭੂ ਆਰਾਧੀ ਨਾਨਕ ਸਦ ਕੁਰਬਾਨ। ਰਾਗ ਧਨਾਸਰੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਾਂ ਹਾਂ ਪ੍ਰਭ ਰਾਖ ਦੇਹੋ, ਹਮ ਤੇ ਕੁਛ ਨਾ ਹੋਵੇ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਖੋ ਰਹੋ, ਅਗਨ ਕੁਟੁੰਬ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ, ਊਚ ਨੀਚ ਸੁਖ ਦੁਖ, ਤ੍ਰਾਪਤ ਨਾਹੀ ਤ੍ਰਿਸ਼ਨਾ ਭੂਖ, ਮਨ ਵਾਸਨਾ ਰਜ ਵਿਖੇ ਵਿਆਦ, ਪੰਜ ਦੂਤ ਸੰਗ ਮਹਾਂ ਅਸਾਧ, ਜੀ ਜਹਾਨ ਪ੍ਰਾਣ ਤਨ ਤੇਰਾ, ਨਾਨਕ ਜਾਨ ਸਦਾ ਹਰ ਨੇਰਾ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਜਾਖੇ ਜਨ ਕੀ ਆਪ, ਤਰਨ ਤਾਰਨ ਹਰ ਨਿਤ ਦੁਖ ਨਾ ਸਕੇ ਵਿਆਪ, ਸਾਧੂ ਸੰਗ ਭਜੋ ਗੋਪਾਲ, ਆਣ ਸੰਜਮ ਕੁਛ ਨਾ ਸੂਜੇ, ਜਿਤਨ ਕਾਟ ਕਲ ਕਾਲ, ਰਹੋ ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਈ, ਜਨਮ ਮਰਨ ਨਿਵਾਰ, ਹਰ ਜਪ ਸਿਮਰ ਸਵਾਮੀ ਸੋਏ, ਵੇਦ ਸ਼ਾਸਤਰ ਕਥੇ ਸ਼ਾਸਤ, ਭਗਤ ਕਰੈ ਵਿਚਾਰ, ਮੁਕਤ ਪਾਈਏ ਸਾਧ ਸੰਗਤ, ਬਿਨ ਸਜਾਏ ਅੰਧਾਰ, ਚਰਨ ਕਮਲ ਆਧਾਰ, ਜਨ ਕਾ ਰਸ ਪੂੰਜੀਏ, ਇਕ ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਤੇ ਕਤਨਾ ਸਹੀ। ਮਹੱਲਾ ਪੰਜਵਾਂ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ, ਆਨ ਸਗਲ ਬਿਤ ਕਾਮਨਾ ਆਵੇ, ਹਰ ਹਰ ਨਾਮ ਤੇ ਆਇਆ, ਤਾਂ ਤੇ ਮੋਹਤਾਰੀ ਓਟ ਗੋਪਾਲ, ਸਨ ਪੁਰਿਓ ਪੂਰਨ ਪਰਮੇਸ਼ਰ, ਬਿਨਸੇ ਸਗਲ ਜੰਜਾਲ, ਰਹੋ ਸੁਰਗ ਮਿਰਤ ਪਿਆਲ, ਭੂਮੰਡਲ ਸਗਲ ਪਿਆ ਤੇ ਮਾਏ, ਜੀ ਉਧਾਰਨ ਸਭ ਕੁਲ ਤਾਰਨ, ਹਰ ਹਰ ਨਾਮ ਤੇ ਆਏ, ਨਾਨਕ ਨਾਮ ਨਿਰੰਜਨ ਗਾਈਏ, ਪਾਈਏ ਸਰਮ ਨਿਧਾਨਾ, ਕਰ ਕਿਰਪਾ ਜਿਸ ਦੇ ਸੁਮਾਮੀ, ਵਿਰਲੇ ਕਾਹੂ ਜਾਣਾ। ਧਨਾਸੀ ਮਹੱਲਾ ਪੰਜਵਾਂ। ਕਰ ਦੂਜਾ ਚੌਪ ਦੇ, ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ, ਛਾੜ ਜਾਹੇ ਰਹਿ ਕਰੇ ਪਰਾਲ, ਕਾਮਨ ਆਵੇ ਸੇ ਜੰਜਾਲ, ਸੰਗਰਾਂ ਚਾਲੇ ਤਿੰਨ ਸਿਉਂ ਹੀਤ, ਜੋ ਬਰਾਈ ਸਹੀ ਮੀਤ, ਐਸੋ ਪਰਮ ਪੁਰੇ ਸੰਸਾਰਾ, ਜਨਮ ਪਦਾਰਥ ਹੋਏ ਗਵਾਰਾ, ਰਹੋ ਸਾਚ ਧਰਮ ਨਹੀਂ ਭਾਵੇ ਡੀਠਾ, ਝੂਠ ਬਹੁਤਿਓ ਰਚਿਓ ਮੀਠਾ, ਆਤ ਪਿਆਰੀ ਵਿਸਰਿਆ ਦਾ ਤਾਰਾ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਹੀਂ ਮਰਨ ਵਿਚਾਰਾ, ਬਸਤ ਪਰਾਈ ਕੋਟ ਰੋਵੇ, ਕਰਮ ਤੁਮ ਸਗਲਾ ਹੀ ਖੋਵੇ, ਹੁਕਮ ਨ ਬੂਜੇ ਆਵਣ ਜਾਣਾ, ਪਾਪ ਕਰੇ ਤਾਂ ਪਛੋਤਾਣਾ, ਜੋ ਤਦ ਪਾਵੇ ਸੋ ਪ੍ਰਵਾਨ, ਤੇਰੇ ਭਾਣੇ ਨੂੰ ਪ੍ਰਵਾਨ, ਨਾਨਕ ਗਰੀਬ ਬੰਦਾ ਜਨ ਤੇਰਾ, ਰਾਖ ਲੈ ਸਾਹਿਬ ਪ੍ਰਭ ਮੇਰਾ। ਤਨਾਸਰੀ ਮਹੱਲਾ ਪੰਜਵਾਂ। ਮੋਹ ਮਸਕੀਨ ਪ੍ਰਭ ਨਾਮ ਆਧਾਰ, ਖਾਟਣ ਕੋ ਹਰ ਹਰ ਰੋਜ਼ਗਾਰ, ਸੰਚਣ ਕੋ ਹਰ ਏਕੋ ਨਾਮ, ਹਲਤ ਪਲਤ ਤਾ ਕੇ ਆਵੇ ਕਾਮ, ਨਾਮ ਰਤੇ ਪ੍ਰਭ ਅੰਗ ਅਪਾਰ, ਸਾਧ ਗਾਵੈ ਗੁਣ ਏਕ ਨਿਰੰਕਾਰ, ਰਹੋ ਸਾਧ ਕੀ ਸੋਭਾ ਅਤ ਮਸਕੀਨੀ, ਸੰਤ ਵਡਾਈ ਹਰ ਜਾ ਚੀਨੀ, ਅਨੰਦ ਸੰਤਨ ਕੇ ਭਗਤ ਗੋਬਿੰਦ, ਸੂਖ ਸੰਤਨ ਕੇ ਬਿਨਸੀ ਚਿੰਦ, ਜੈ ਸਾਧ ਸੰਤਨ ਹੋਵੇ ਇਕੱਤਰ, ਤੈ ਹਰ ਜਸ ਗਾਵੇ ਨਾਦ ਕਵਿਤ, ਸਾਧ ਸਭਾ ਮੈਂ ਆਨੰਦ ਵਿਸਰਾਮ, ਉਨ ਸੰਗ ਸੋ ਪਾਏ ਜਿਸ ਮਸਤਕ ਆਰਾਮ, ਦੋ ਕਰ ਜੋੜ ਕਰੀ ਅਰਦਾਸ, ਚਰਨ ਪਕਾਰ ਕਹਾਂ ਗੁਣਦਾਸ, ਪ੍ਰਭ ਦਿਆਲ ਕਿਰਪਾਲ ਹਜੂਰ, ਨਾਨਕ ਜੀਵੇ ਸੰਤਾ ਤੂਰ। ਧਨਾਸਰੀ ਮਹੱਲਾ ਪੰਜਵਾਂ। ਜੋ ਕਤ ਡਰੇ ਜੇ ਖਸਮ ਸੁਮਾਰੇ, ਡਰ ਡਰ ਪਚੇ ਮਨ ਮੁਖ ਪੇਚਾਰੇ, ਰਹੋ ਸਿਰ ਉਪਰ ਮਾਤ ਪਿਤਾ ਗੁਰਦੇਵ, ਸਫਲ ਬੂਤ ਜਾ ਕੀ ਨਿਰਮਲ ਸੇਵ, ਏਕ ਨਿਰੰਜਨ ਜਾ ਕੀ ਰਾਸ, ਮਿਲ ਸਾਧ ਸੰਗਤ ਹੋਵਤ ਪ੍ਰਗਾਸ, ਜੀਨ ਕਾ ਦਾਤਾ ਪੂਰਨ ਸਭ ਠਾਏ, ਕੋਟ ਕਲੇਸ਼ ਮਿਟੇ ਹਰਨਾਏ, ਜਨਮ ਮਰਨ ਸਗਲਾ ਦੁੱਖ ਨਾਸੈ, ਗੁਰਮੁਖ ਜਾ ਕੇ ਮਨ ਤਨ ਵਾਸੈ, ਜਿਸਨੂੰ ਆਪ ਲਏ ਲੜ ਲਾਏ, ਦਰ ਕੈ ਮਿਲੇ ਤਿਸ ਹੀ ਜਾਏ, ਸਹੀ ਭਗਤ ਜ ਸਾਚੇ ਪਾਣੇ, ਜਮਕਾਲ ਤੇ ਭਏ ਨਿਕਾਣੇ, ਸਾਚਾ ਸਾਹਿਬ ਸੱਚ ਦਰਬਾਰ, ਕੀਮਤ ਕੌਣ ਕਹੇ ਵਿਚਾਰ, ਘਟਘਟੇ ਅੰਤਰ ਸਗਲ ਆਧਾਰ, ਨਾਨਕ ਜਾਚੇ ਸੰਤ ਨਿਰਵਾਰ। ਧਨਾਸਰੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਘਰ ਬਾਹਰ ਤੇਰਾ ਪ੍ਰਭਾਸਾ, ਤੂੰ ਜਨ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਜਨ ਕੋ ਪ੍ਰਭ ਆਪਣੇ ਕਾ ਤਾਣ, ਸੌਕਤ ਖਰੈ ਕਤਾਵੈ ਕਰਾਵੈ ਸਾਮੀ ਸਾ ਮਸਲਤ ਪ੍ਰਵਾਨ ਰਹੋ। ਪਤ ਪਰਮੇਸ਼ਰ ਗਤ ਨਾਰਾਇਣ, ਧਨ ਗੋਪਾਲ ਗੁਣ ਸਾਖੀ, ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ, ਹਰ ਬਿਦ ਜਾਤੀ ਤਨਾਸੀ ਮਹਲਾ ਪੰਜਵਾਂ। ਸਗਲ ਮਨੋਥ ਪ੍ਰਤੇ ਪਾਏ, ਕੰਠ ਲਾਏ ਗੁਰ ਰਾਖੇ, ਸੰਸਾਰ ਸਾਗਰ ਮਹ ਜਲ ਨਦੀ ਨੇ ਕਿਨੇ ਨੇ ਦੁੱਤਰ ਪਾਖੇ। ਜਿਨਕੇ ਮਨ ਸਾਚਾ ਵਿਸ਼ਵਾਸ, ਪੇਖ ਪੇਖ ਸਵਾਮੀ ਕੀ ਸੋਭਾ, ਆਨੰਦ ਸਦਾ ਉਲਾਸ ਰਹੋ। ਚਰਨ ਸਰਨ ਪੂਰਨ ਪਰਮੇਸ਼ਰ, ਅੰਤਰ ਜਾਮੀ ਸਾਖਿਓ, ਜਾਨ ਬੂਝ ਆਪਣਾ ਕੀਓ, ਨਾਨਕ ਭਗਤਨ ਕਾ ਅੰਕੁਰ ਰਾਖਿਓ। ਧਨਾਸਰੀ ਮਹੱਲਾ ਪੰਜਵਾਂ। ਜਹਿ ਜਹਿ ਪੇਖੋ ਤਹਿ ਹਜੂਰ, ਦੂਰ ਕਥ ਹੁਨਾ ਜਾਈ, ਰਵ ਰਿਹਾ ਸਰਵਤਰ ਵੇ ਮਨ ਸਦਾ ਧਿਆਈ। ਈਤ ਊਤ ਨਹੀਂ ਬੀਛੁੜੈ, ਸੋ ਸੰਗੀ ਗਨੀਐ, ਬਿਨ ਸਜਾਏ ਨੁਨਖ ਮੈਂ, ਸੋ ਅਲਪ ਸੁਖ ਭਨੀਐ ਰਹਾਓ। ਪ੍ਰਤ ਪਾਲੇ ਅਪਾਓ ਦੇ ਕੁਛ ਊਣ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ, ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾਕਾ ਰੂਪ, ਜਪ ਜਪ ਕਰੇ ਆਨੰਦ ਜਨਨ ਅਚਰਜ ਅਨੂਪ। ਸਾਮਤ ਦੇਹੋ ਦਿਆਲ ਪ੍ਰਭ ਜੇ ਤੁਮੇ ਅਰਾਧਾ, ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ। ਤਰਾਸਰੀ ਮਹੱਲਾ ਪੰਜਵਾਂ। ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਕਰ ਆਓ, ਆਨੰਦ ਮੰਗਲ ਗੁਣ ਗਾਓ, ਸਹਿਜ ਤੁਮ ਨੇ ਤਿਲ ਰਾਜ ਕਮਾਓ। ਤੁਮ ਕਰ ਆਵੋ ਮੇਰੇ ਨੀਤ, ਤੁਮਰੇ ਦੋਖੀ ਹਰ ਆਪਨ ਵਾਰੇ, ਅਪਦਾ ਭਈ ਬਤੀਤ ਰਹੋ। ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਾਜਨ ਥਾ ਕੇ, ਕਰ ਮੰਗਲ ਵਾਜੈ ਨਿਤ ਵਾਜੇ, ਆਪਣੇ ਖਸਮ ਨਵਾਜੇ। ਅਸਤਰ ਰਹੋ ਡੋਲੋ ਮਤ ਕਬੂ, ਗੁਰੂ ਕੇ ਬਚਨ ਉਧਾਰ, ਜੈ ਜੈ ਕਾਰ ਸਗਲ ਪੂ ਮੰਡਲ ਬੁਖ ਊਜਲ ਦਰਬਾਰ। ਜਿਨਕੇ ਜੀ ਤਿਨ ਹੀ ਫੇਰੇ, ਆਪੇ ਪਿਆ ਸਹਾਈ, ਚਰਚ ਕੀਆ ਕਰਨੇ ਹਾਰੇ, ਨਾਨਕ ਸੱਚ ਵੱਡੇ ਆਈ। ਤਨਾਸਰੀ ਮਹੱਲਾ ਪੰਜਵਾਂ ਕਰ ਛੇਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਣੋ ਸੰਤ ਪਿਆਰੇ, ਬਿਨੋ ਹਮਾਰੇ ਜੀਓ, ਹਰ ਬਿਨ ਮੁਕਤ ਨ ਕਾਹੂ ਜੀਓ ਰਹੋ। ਮਨ ਨਿਰਮਲ ਕਰਮ ਕਰਤਨ ਤਾਰਨ, ਹਰ ਅਵਰ ਜੰਜਾਲ ਤੇਰੇ, ਕਾਹੂ ਨਾ ਕਾਮ ਜੀਓ। ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਉਪਦੇਸ਼ ਮੋਕੋ ਗੁਰਦੀਨਾ ਜੀਓ। ਤਿਸੇ ਨੂੰ ਲਾਈਏ ਹੀਤ, ਜਾਕੋ ਕਿਛ ਨਹੀਂ ਬੀਤ, ਅੰਤ ਕੀ ਬਾਹਰੋਂ ਸੰਗ ਨਾ ਚਾਲੈ। ਮਨ ਤਨ ਤੂੰ ਅਰਾਧ ਹਰ ਕੇ, ਪ੍ਰੀਤਮ ਸਾਧ ਜਾ ਕੇ, ਸੰਗ ਤੇਰੇ ਬੰਧਨ ਛੂਟੇ। ਗੋਹ ਪਾਰ ਬ੍ਰਹਮ ਸਨ ਹਿਰਦੇ, ਕਮਲ ਚਰਨ ਅਵਰ ਆਸ ਕਛੂ ਪਟਲ ਨਾ ਕੀਜੇ। ਸੋਈ ਭਗਤ ਗਿਆਨੀ ਧਿਆਨੀ, ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜੇ। ਤਨਾਸੀ ਮਹੱਲਾ ਪੰਜਵਾਂ। ਮੇਰੇ ਲਾਲ ਪਰੋਲੇ, ਭਲੋ ਰੇ ਭਲੋ ਹਰ ਮੰਗਣਾ। ਦੇਖੋ ਪਸਾਰ ਨੈਣ, ਸੁਣੋ ਸਾਧੂ ਕੇ ਬੈਨ, ਪ੍ਰਾਨਪਤ ਜਿਤ ਰਾਖ ਸਗਲ ਹੈ ਮਰਣਾ ਰਹੋ। ਚੰਦਨ ਚਿਵਾਰਾ ਸੁਭੋਗ ਕਰਤ, ਅਨੇਕੈ ਵੇਖਿਆ ਬੇਕਾਰ, ਦੇਖ ਸਗਲ ਹੈ ਫੀਕੇ, ਏਕੈ ਗੋਬਿੰਦ ਕੇ ਨਾਮ ਨੀਕੋ, ਕਹਿਤ ਹੈ ਸਾਧ ਜਨ। ਤਨ ਤਨ ਆਪਣ ਥਾਪਿਓ, ਹਰ ਜਪਨਾ ਨਿਮਿਖ ਤਾਪਿਓ, ਅਰਥ ਦਰਬ ਦੇ ਕਿਛ ਸੰਗ ਨਹੀਂ ਚੱਲਣਾ। ਜਾ ਕੋ ਰੇ ਕਰਮ ਭਲਾ, ਤਿਨ ਓਟ ਗਈ ਸੰਤ ਭਲਾ, ਤਿਨ ਨਹੀਂ ਰੇ ਜਮ ਸੰਤਾਵੇ, ਸਾਧੂ ਕੀ ਸੰਗਣਾ। ਪਾਇਓ ਰੇ ਪਰਮ ਨਿਧਾਨ, ਮਿਟਿਓ ਹੈ ਅਭਿਮਾਨ, ਏਕੈ ਨਿਰੰਕਾਰ ਨਾਨਕ ਮਨ ਲੱਗਣਾ। ਧਨਾਸਰੀ ਮਹੱਲਾ ਪੰਜਵਾਂ ਕਰ ਸਤਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਕਲ ਕਲੇਸ਼ ਲੋਹ ਮੋਹ ਮਹਾਂ ਪੌਦਲ ਤਾਰੇ ਰਹੋ। ਸਾਸ ਸਾਸ ਨਿਮਿਖ ਨਿਮਿਖ, ਦਿਨ ਸਰੈਣ ਚ ਤਾਰੇ, ਸਾਧ ਸੰਗ ਜਪਨ ਸੰਗ ਮਨ ਧਾਨ ਤਾਰੇ। ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ, ਸਾਧ ਜਿਨਾ ਕੀ ਰੇ ਨਾਨਕ ਮੰਗਲ ਸੁਖ ਸਧਾਰੇ। ਤਨਾਸਰੀ ਮਹੱਲਾ ਪੰਜਵਾਂ ਕਰ ਅੱਠਵਾਂ ਦੋ ਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹ ਰਖਵਾਲੇ। ਗੁਰ ਕਾ ਬਚਨ ਵਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਦੇਵੇ, ਪਾਹ ਨਾ ਸਾਕੇ ਜਾਲੇ ਰਹੋ। ਨਿਰਧਨ ਕੋ ਧਨ, ਅੰਧਲੇ ਕੋ ਟਿਕ ਮਾਤ ਪਿਤਾ, ਦੁੱਧ ਜੈਸੇ ਵਾਲੇ, ਮੋਹ ਸਾਗਰ ਮੈਂ ਬਹੁਤ ਪਾਇਓ, ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਤਨਾਸਰੀ ਮਹੱਲਾ ਪੰਜਵਾਂ। ਭਾਈ ਕਿਰਪਾਲ ਦਿਆਲ ਗੋਬਿੰਦਾ, ਅੰਮ੍ਰਿਤ ਦੇ ਸਚਾਈ, ਨਵ ਨਿਤ ਰਿੱਧ ਸਿੱਧ ਹਰ ਲਾਗ ਰਹੀ, ਜਨ ਜਨ ਪਾਈ ਸੰਤਨ ਕੋ ਅਨੰਦ ਸਗਲ ਹੀ ਜਾਈ, ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵ ਰਿਹਾ ਸਰਬ ਥਾਈ ਰਹਾਓ। ਤਾ ਕੋ ਪਹੁ ਨ ਪਹੁੰਚਣ ਹਾਰਾ, ਜਾ ਕੇ ਅੰਗ ਗੁਸਾਈ, ਸਮਕੀ ਜਮਕੀ ਤਰਾਸ ਮਿਟੇ, ਜੇ ਸਿਮਤ ਨਾਨਕ ਨਾਮ ਧਿਆਈ। ਤਨਾਸਰੀ ਮਹੱਲਾ ਪੰਜਵਾਂ। ਦਰਬ ਬੰਤ ਦਰਬ ਦੇਖ ਗਰਬੇ, ਭੂਮੰਤ ਅਭਿਮਾਨੀ, ਰਾਜਾ ਜਾਣੇ ਸਗਲ ਰਾਜ ਹਮਰਾ, ਤਿਉ ਹਰ ਜਨ ਏਕ ਸੁਮਾਮੀ। ਜੇ ਕਹੂ ਆਪਣੀ ਉੱਠ ਸਮਾਰੇ ਜੈਸਾ ਤੈਸਾ ਹੋ ਵਰਤੇ ਆਪਣਾ ਬਲ ਲਈ ਹਾਰੇ ਰਹੋ ਆਨ ਧਿਆਗ ਪਏ ਕਿ ਅਸਰ ਸਰਨ ਸਰਨ ਕਰੇ ਆਏ ਸੰਤ ਅਨੁਗ੍ਰਹ ਪਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਰਾਸੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈ ਰਹਿ ਸੂਰਾ ਆਤਮ ਜਿਨੇ ਸਗਲ ਬਸਤਾ ਕੇ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਨ ਨਾਮ ਤੇ ਆਵਣ ਸਹਿਜ ਸਮਾਵਣ ਸੰਗ ਰਹੋ ਜਨ ਕੇ ਚਰਨ ਵਸੇ ਮੇਰੇ ਹੀਰੇ ਸੰਗ ਪੁਨੀਤਾ ਦੇਹੀ ਜਨ ਕੇ ਧੂਰ ਦੇ ਕਿਰਪਾ ਨਿਦ ਨਾਨਕ ਕੇ ਸੁਖੇ ਹੀ ਤ੍ਰਾਸਵੀ ਮਹੱਲਾ ਪੰਜਵਾਂ ਯਤਨ ਕਰੇ ਮਾਨ ਖੁਡਹਿ ਕਾਵੇ ਉਹ ਅੰਤਰ ਜਾਮੀ ਜਾਣੇ ਪਾਪ ਕਰੇ ਕਰਮ ਹੁਕਰ ਪਾਵੇ ਭੇਖ ਕਰੇ ਨਿਰਵਾਨੇ ਜਾਣਤ ਦੂਰ ਤੋਂ ਮੈਂ ਪ੍ਰਭ ਨੇਰ ਉੱਤ ਆ ਕੇ ਉੱਤੇ ਉਤਪੇਖੇ ਆਵੇ ਡੋਬੀ ਫੇਰ ਰਹੋ ਜਬ ਲਗ ਤੁਝੇ ਨਹੀਂ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਚੰਨ ਸੋਈ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀਓ ਹੈ ਆਪਣੇ ਜਾ ਕੇ ਮਸਤਕ ਕਰਮਾ ਨਾਮ ਦਿੜਾਵੇ ਨਾਮ ਜਪਾਵੇ ਤਾ ਕਾ ਜੁਗਮ ਹੈ ਧਰਮਾ ਜਿਨ ਕੋ ਨਾਮ ਬਡਾਈ ਸੋਭ ਨਾਮੋ ਗਤ ਨਾਮੋ ਪਤ ਜਨ ਕੀ ਮਾਨੇ ਸੋ ਸੋ ਜੋ ਜੋ ਹੋ ਰਹੋ ਨਾਮ ਤਨ ਜੇ ਜਨ ਕੇ ਪਾਲੇ ਸੋਈ ਪੂਰਾ ਸਾਹਾ ਨਾਮ ਵਿਹਾਰਾ ਨਾਨਕ ਆਧਾਰਾ ਨਾਮ ਪਰਾ ਪਤਲਾਹਾ ਧਨਾਸਰੀ ਮਹੱਲਾ ਪੰਜਵਾਂ ਨੇਤਰ ਪਨੀਤ ਭਏ ਦਰਸ ਪੇਖੇ ਮਾਥੇ ਪਰੋ ਰਵਾਲ ਰਸ ਰਸ ਗੁਣ ਗਾਵੋ ਠਾਕਰ ਕਿਉ ਮੋਰੇ ਹਿਰਦੇ ਵਸੋ ਗੋਪਾਲ ਤੁਮ ਤੋ ਰਾਖਨ ਹਾਰ ਦਿਆਲ ਸੁੰਦਰ ਸੁਗੁੜ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹੋ ਮਾਂ ਆਨੰਦ ਮੰਗਲ ਰੂਪ ਤੁਮਰੇ ਬਚਨ ਰੂਪ ਰਸਾਲ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਪਾਂਧੋ ਪਾ ਤਨਾਸੀ ਮਹੱਲਾ ਪੰਜਵਾਂ ਆਪਣੀ ਉਕਤ ਖਿਲਾਵੇ ਭੋਜਨ ਆਪਣੀ ਉਕਤ ਖਿਲਾਵੇ ਸਰਬ ਸੁਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਿਆਲ ਜਿਉਂ ਰਾਖੇ ਮੈਂ ਤਾਰੀ ਬਾਰਕ ਉਹ ਤੈਸੇ ਹੀ ਪ੍ਰਭ ਪਾਲ ਰਹੋ ਮੀਤ ਸਾਜਨ ਸਭ ਕੋ ਨਾਇਕ ਸਦਾ ਸਲਾਮ ਦੇਵਾ ਈਤ ਊਤ ਜਤ ਕਤ ਤੁਮ ਹੀ ਮੇਰੇ ਨਾਨਕ ਸੰਤ ਸੇਵਾ ਤਨਾਸੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਬਿਖ ਜਾਰੇ ਰਾਜਮਾਲ ਜੋਬਨ ਤਨ ਜੀਅ ਰਾਏ ਉੱਪਰ ਲੈ ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੂਖ ਸਹਿਜ ਆਨੰਦ ਮੰਗਲ ਸਹਿਤ ਭਵ ਨਿਧ ਭਾਰ ਉਤਾਰੇ ਰਹੋ ਧਨ ਸੋ ਥਾਨ ਧਨ ਹੋ ਪਵਨਾ ਜਾ ਮੈਂ ਸੰਤ ਵਸਾਰੇ ਜਾਂ ਨਾਨੇ ਕੀ ਸਰਦਾ ਪੂਰੋ ਠਾਕਰ ਭਗਤ ਤੇਰੇ ਨਮਸਕਾਰੇ ਧਨਾਸਰੀ ਮਹੱਲਾ ਪੰਜਵਾਂ ਛੜਾਏ ਦਿਓ ਮਹਾਂਬਲੀ ਤੇ ਆਪਣੇ ਚਰਨ ਪ੍ਰਾਤ ਏਕ ਨਾਮ ਦਿਓ ਮਨ ਮੰਤਾ ਬਿਨ ਸਜਾਇ ਕਬਹੂ ਜਾਤ ਸਤਿਗੁਰ ਪੂਰੇ ਕੀ ਨੀਦਾਤ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ ਰਹੋ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਾਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਧਨਾਸਰੀ ਮਹੱਲਾ ਪੰਜਵਾਂ ਪਰ ਹਰ ਨਾ ਲੋਭ ਝੂਠ ਨਿੰਦ ਇਹੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ ਆਤਮਿਥਿਆ ਮੀਠੀ ਇਹ ਟੇਕ ਮਨੇ ਸਾਧਾਰੀ ਸਾਖਤ ਕੀ ਅਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਪੂਰਵ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹੋ ਕਰ ਕਿਰਪਾ ਪਰ ਬ੍ਰਹਮ ਸੁਵਾਨੀ ਇਹ ਬੰਧਨ ਛੁਟਕਾਰੀ ਬੂਢਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸਿੰਗਾਰੀ ਤ੍ਰਾਸੀ ਮਹੱਲਾ ਪੰਜਵਾਂ ਸਿਮਰ ਸਿੰਘ ਸੁਆਮੀ ਪ੍ਰਭ ਆਪਣਾ ਸੀਤਲ ਮੰਤਨ ਛਾਤੀ ਰੂਪ ਰੰਗ ਸੂਖ ਤਨ ਜੀ ਕਾ ਪਾਰ ਬ੍ਰਹਮ ਰਜਾਤੀ ਰਸਨਾ ਰਾਮ ਰਸਾਇਨ ਮਾਤੀ ਰੰਗ ਰੰਗੀ ਰਾਮ ਆਪਣੇ ਕੇ ਚਰਨ ਕਮਲ ਨਿਤ ਪਾਤੀ ਰਹੋ ਜਿਸ ਕਾ ਸਤ ਨਹੀਂ ਰੱਖ ਲਿਆ ਪੂਰਨ ਪ੍ਰਭ ਕੀ ਪਾਤੀ ਮੇਲ ਲਿਓ ਆਪੇ ਸੁਖਦਾਤੇ ਨਾਨਕ ਹਰ ਰਖ ਪਾਤੀ ਤਨਾਸੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਸ਼ਤੇ ਨਿਵਰੇ ਪਲਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਤੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਹਰ ਔਰ ਹਰ ਨੀਤ ਮੁਰਾਰ ਸੁਹਾਏ ਉਹ ਦਾਸ ਕੋ ਕਰ ਗਏ ਉਧਰੋ ਮੀਤ ਰਹੋ ਸੁਣੀ ਬੇਨੰਤੀ ਠਾਕੁਰ ਮੇਰੇ ਖਸਮਾ ਨਾ ਕਰੇ ਆਪ ਨਾਨਕ ਆਨੰਦ ਭਏ ਦੁਖ ਪਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ ਪੰਜਵਾਂ ਚਤੁਰ ਦਿਸਾ ਕੀਨੋ ਬਲੇ ਆਪਣਾ ਸਿਰ ਉਪਰ ਕਰਤ ਆਰਿਓ ਕਿਰਪਾ ਕਟਾਖ ਅਪਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਹਜਨ ਰਾਖੇ ਗੁਰ ਗੋਬਿੰਦ ਕਾਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਾਓ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਈਹਾ ਊਹਾ ਸੱਚ ਹੋਵੇ ਧਨਾਸੇ ਮਹੱਲਾ ਪੰਜਵਾਂ ਔਖੀ ਕੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਏ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹੋ ਮਨ ਵਿਲਾਸ ਭਏ ਸਾਹਿਬ ਕੇ ਅਚਰਸ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਨਾ ਕਰ ਨਾਨਕ ਪ੍ਰਪੂਰਨ ਪੈਜ ਰਖਾਈ। 83 ਮਹੱਲਾ 5 ਜੇ ਕੋ ਵਿਸਰੇ ਪ੍ਰਾਣ ਪਦ ਦਾਤਾ ਸੋਈ ਗਣੇ ਅਭਾਗਾ ਚਰਨ ਕਮਲ ਜਾਗਾ ਮਨ ਰਾਗਿਓ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਚੀਜ ਗਿਆ ਸਭ ਤੰਤੇ ਪ੍ਰੀਤਮ ਸਿਉ ਮਨ ਲਾਗਾ ਰਹੋ ਜੈ ਜੈ ਪੇਖੋ ਤਹਿ ਨਾਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦ ਪੀਵਤ ਜਨ ਨਾਨਕ ਤਿਆਗੋ ਸਭ ਅਨੁਰਾਗਾ। 83 ਮਹੱਲਾ 5 ਜਨ ਕੇ ਪੂਰਨ ਹੋਏ ਕਾਮ ਕਰੀ ਕਾਲ ਮੈਂ ਵਿਖਿਆ ਮੈਂ ਜਾ ਰਾਖੀ ਰਾਮ ਰਾਓ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਨਿਕਟ ਨਾ ਆਵੇ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੂਖ ਵਿਸਰਾਮ ਗੋਬਿੰਦ ਦਾ ਮੋਦਰ ਸਿਵੇਂ ਦਿਨ ਰਹਿ ਨਾਨਕ ਸਚ ਕਰਵਾਣ। 83 ਮਹੱਲਾ 5 ਮਾਂਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹੋ ਚਰਨ ਤੁਮਾਰੇ ਹਿਰਦੇ ਵਾਸਾ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਬਿਆਪੇ ਆਠ ਪਹਿਰ ਗੁਣ ਗਾਵੋ ਸਵਸਥ ਬਵਿਸਥਾ ਹਰ ਕੀ ਸੇਵਾ ਮਧਿਅੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ। 83 ਮਹੱਲਾ 5 ਮਾਂਗੋ ਰਾਮ ਤੇ ਸਭ ਥੋਕ ਮਾਨਕੋ ਜਾਚਿਤ ਸਰਮ ਪਾਈਏ ਪ੍ਰਭ ਕੇ ਸਿਮਰਣ ਮੋਖ ਰਹੋ ਕੋਖੇ ਮੁੰਜਨ ਸਿਮਰਤ ਪੁਰਾਣਾ ਬੇਦ ਪੁਕਾਰੈ ਕੋਖ ਕਿਰਪਾ ਸਿੰਧ ਸੇਵ ਸਚ ਪਾਈਏ ਦੋਵੇਂ ਸੁਹੇਲੇ ਲੋਕ ਆਨ ਜਿਆਰ ਬਿਹਾਰ ਹੈ ਜੇਤੇ ਬਿਨ ਸਿਮਰਨ ਫੋਕ ਨਾਨਕ ਜਨਮ ਮਰਨ ਪੈ ਕਾਟੇ ਮਿਰ ਸਾਧੂ ਬਿਨ ਸੇ ਸੋਕ। 83 ਮਹੱਲਾ 5 ਤਿਸ਼ਨਾ ਬੁਝੇ ਹਰ ਕੇ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹੋ ਮਹਾ ਕਲੋਲ ਬੁਝੇ ਮਾਇਆ ਕੇ ਕਰ ਕਿਰਪਾ ਮੇਰੋ ਦੀਨ ਦਿਆਲ ਆਪਣਾ ਨਾਮ ਦੇਹੁ ਜਪ ਜੀਵਾ ਪੂਰਨ ਹੋਈ ਦਾਸ ਕੀ ਘਾਲ ਸਰਬ ਮਨੋਰਥ ਰਾਜ ਸੁਖ ਰਸ ਸਤ ਖੁਸ਼ੀਆਂ ਕੀਰਤਨ ਜਪ ਨਾਮ ਜਪ ਕੇ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ। 83 ਮਹੱਲਾ 5 ਜਿਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਨਿਖ ਨਾ ਪਾਵੇ ਮੂਢੇ ਉੱਡ ਗਏ ਬੇਕਾਰ ਰਹੋ ਜੈ ਜੈ ਦੇਖੋ ਤਹਿ ਤਹਿ ਸਵਾਮੀ ਕੋਈ ਨਾ ਪਹੁੰਚਣ ਹਾਰ ਜੇ ਚੋ ਕਰੇ ਅਵਗਿਆ ਜਿਨਕੀ ਹੋਏ ਗਿਆ ਤਤਸਾਰ ਕਰਨ ਹਾਰ ਰਖਵਾਲਾ ਹੋਵਾ ਜਾ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ। 83 ਮਹੱਲਾ 5 ਕਰ 9 ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾ ਦਾਸ ਆਪਣੇ ਕੋ ਨਾਮ ਦੇਵੋ ਦਿਸ਼ਟ ਪ੍ਰਭ ਧਾਰ ਹੋ ਕਿਰਪਾ ਕਰਤਾਰ ਹੋ ਪੂਜਾ ਗੋ ਕੂਪ ਤੇ ਕਾਢ ਲਿਵੋ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬਨ ਅਨਕ ਦੋਖਾ ਤਿਨ ਛਾਦ ਪੂਰੇ ਪ੍ਰਭ ਬਿਨਾ ਆਨ ਰਾਖਨ ਹਾਰਾ ਨਾਮ ਸਮਰਾਵੋ ਸਰਨ ਸੂਰੇ ਪਤਿਤ ਉਧਾਰਨਾ ਜੀ ਜੰਤ ਧਾਰਨਾ ਵੇਦ ਉਚਾਰ ਨਹੀਂ ਅੰਤ ਪਾਇਓ ਗਣਾ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਬਛਲ ਨਾਨਕ ਗਾਇਓ। 83 ਮਹੱਲਾ 5 ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲਬੂਆ ਜੀ ਜੇ ਰਹੋ ਰਾਜੋਵਨ ਬਿਸਰੰਤ ਹਰ ਮਾਇਆ ਮਹਾਂ ਦੁਖੇ ਮਹਾਂਤ ਕਹੇ ਆਸ ਪਿਆਸ ਰਮਣ ਹਰ ਕੀਰਤਨ ਇਹ ਪਦਾਰਥ ਭਾਗਵੰਤ ਲਏ ਸਰਨ ਸਮਰੱਥ ਅਗਤ ਗੋਚਰਾ ਪਤਿਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸਵਾਮੀ ਸਰਵਤ ਪੂਰਨ ਠਾਕੁਰ ਮੇਰਾ। 83 ਮਹੱਲਾ 5 ਕਰ 12 ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹੋ ਬੜੇ ਭਾਗ ਪੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਦੇਵਾ ਚਰਨ ਕਮਲ ਜਾ ਕਾ ਮਨ ਰਾਪੇ ਸੋਗ ਅਗਨ ਤਿਸ ਜਨ ਨਾ ਬਿਆਪੇ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰਤਨ ਦੋਖ ਕਿਛ ਪਾਪ ਨਾ ਫੇੜੇ ਜਮ ਦੰਦਾਰ ਨਾ ਆਵੇ ਨੇੜੇ ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਕੁਦਰੇ ਪ੍ਰਭ ਸਰਣਾਈ। 83 ਮਹੱਲਾ 5 ਤ੍ਰਿਪਤ ਪਈ ਸਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹੋ ਅਨਕ ਪ੍ਰਕਾਰੀ ਬਸਤਰ ਉਡਾਏ ਅੰਦਨ ਕੀਰਤਨ ਹਰ ਗੁਣ ਗਾਏ ਹਸਤੀ ਰਸ ਸੁਸਵਾਰੀ ਹਰ ਕਾ ਮਾਰਗ ਹਿਰਦੇ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਦਾਨ ਹਰ ਸੁਖ ਨਦਾਨ ਨਾਨਕ ਦਾਸ ਪਾਇਆ। 83 ਮਹੱਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸੁਮੰਦ ਸਾਗਰ ਜਿਨ ਖਿਨ ਮਹਿਤਾਰਾ ਰਹੋ ਕੋਈ ਹੋਆ ਕਰਮਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਨ ਹਾਰ ਸੁਆਮੀ ਜਾਂ ਨਾਨਕ ਸਿਮਰੇ ਅੰਤਰ ਜਾਮੀ। ਤਨਾਸਰੀ ਮਹੱਲਾ ਪੰਜਵਾਂ ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਾ ਜੀ ਪ੍ਰਾਣ ਮਨ ਧਨ ਤੇ ਪਿਆਰਾ ਹਉਮੈ ਬੰਧਾ ਦੇ ਬਣਹਾਰਾ ਚਰਨ ਕਮਲ ਸਿਉ ਲਾਗੋ ਨੇਹੋ ਨਾਨਕ ਕੀ ਬੈਨੰਤੀ ਇਹ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਤਨਾਸਰੀ ਮਹੱਲਾ ਨੌਵਾਂ ਕਾਹੇ ਰੇਬਨ ਖੋਜਨ ਜਾਈ ਸਰਬ ਨਵਾਸੀ ਸਦਾ ਅਲੇ ਪਾਤੋਹੀ ਸੰਗ ਸਮਾਈ ਰਹੋ ਪੁਹਪ ਮਤਸਿਓ ਵਾਸ ਬਸਤ ਹੈ ਮੁਕਰ ਮਹਿ ਜੈਸੇ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਪਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਜੇ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਖਾਈ ਧਨਾਸਰੀ ਮਹੱਲਾ ਨੌਵਾਂ ਸਾਧੋ ਇਹੋ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬਿਕਾਨਾ ਰਹੋ ਮਾਤ ਪਿਤਾ ਭਾਈ ਸੁਤਬੰਧਾ ਤਾਂ ਕੇ ਰਸ ਲਪਟਾਨਾ ਜੋਵਤ ਦਰ ਪ੍ਰਭਤਾ ਕੇ ਮਦਮੇ ਐਨਸ ਰਹੇ ਦੀਵਾਨਾ ਦੀਨ ਦਿਆਲ ਸਦਾ ਦੁੱਖ ਭੰਜਨ ਤਾਸਿਓ ਮਨ ਨ ਲਗਾਨਾ ਜੇ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਧਨਾਸਰੀ ਮਹੱਲਾ ਨੌਵਾਂ ਤੈ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਪੁਨ ਜੈ ਘਟ ਮੈਂ ਪਛਾਨੋ ਰਹੋ ਪਰ ਨਿੰਦਾ ਉਸ ਤਨਾ ਜਾ ਕੇ ਕੰਚਨ ਲੋਹੋ ਸਮਾਨੋ ਹਰਖ ਸੋਗ ਤੇ ਰਹੇ ਅਤੀਤਾ ਜੋਗੀ ਤਾਹ ਬਖਾਨੋ ਚੰਚਲ ਮਨ ਦਹਿ ਦਿਸ ਗੋ ਧਾਵਤ ਅਚਲ ਜਹੈ ਠਹਿਰਾਨੋ ਕਹੁ ਨਾਨਕ ਕੇ ਵਿਦ ਖੋਜੋ ਨਰ ਮੁਕਤਾ ਹੈ ਤੁਮ ਮਾਨੋ ਤਨਾਸੀ ਮਹੱਲਾ ਨੌਵਾਂ ਅਬ ਮੈਂ ਕੌਣ ਉਪਾਅ ਕਰੂੰ ਅਬ ਮੈਂ ਕੌਣ ਅਪਾਉ ਕਰੂੰ ਜਹ ਵਿਦ ਮਨ ਕੋ ਸੰਸਾ ਚੁਕੇ ਪੌ ਨਿਦ ਪਾਰ ਪਰੋ ਰਹੋ ਜਨਮ ਪਾਏ ਕੁਛ ਪਲੋ ਨਾ ਕੀਨੇ ਤਾਤੇ ਦਿਕ ਡਰੋ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜੈ ਜੀ ਸੋਚ ਤਰ ਹੋ ਗੁਰਮਤ ਸੁਨ ਕਿਛ ਗਿਆਨ ਨਾ ਉਪਜਿਓ ਪਸਿਓ ਉਧਰ ਪਰੋ ਕਹੋ ਨਾਨਕ ਪ੍ਰਬਿਰਧ ਪਛਾਣੋ ਤੋਹੋ ਪਤਿਤ ਤਰੋ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਾ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੇ ਸਰਬਰ ਮੈਂ ਹੰਸ ਪ੍ਰਣ ਪਤ ਪਾਵੇ ਕਿਆਗ ਪੱਪੜਾ ਛੱਪੜੀ ਨਾ ਆਏ ਕੀਚੜ ਡੂਬੇ ਬੈਰ ਨ ਜਾਏ ਰਹੋ ਰਖ ਰਖ ਚਰਨ ਧਰੇ ਵਿਚਾਰੀ ਦੁਬਦਾ ਛੋਟ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਵੈਸੇ ਨਾਰ ਨ ਪੁਰਖ ਹੋ ਕਹਿ ਕੈਸੇ ਤ੍ਰਿਪਵਨ ਜੋਤ ਰਹੇ ਲੇ ਬੁਲਾਈ ਸੁਰਨ ਨਾਥ ਸੱਚੇ ਸਰਣ ਆਈ ਆਨੰਦ ਮੂਲ ਅਨਾਥ ਉਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਬਚਲ ਪੈ ਕਾਟਨ ਹਾਰੇ ਹੋਮੇ ਮਾਰ ਮਿਲੇ ਭਗਤਾਰੇ ਅਨਕ ਜਤਨ ਕਰ ਕਾਲ ਸਤਾਏ ਮਰਨ ਖਾਏ ਮੰਡਲ ਮੇ ਆਏ ਜਨਮ ਪਦਾਰਥ ਦੁਬਦਾ ਖੋਵੇ ਆਪਣਾ ਚੀਨੇ ਭਰਮ ਰੋਵੇ ਕਹਿ ਤੋ ਪੜ ਤੋ ਸੁਣ ਤੋ ਏਕ ਧੀਰੇ ਤਤ ਧਰਨੀ ਤਰ ਏਕ ਜਥਾ ਸੰਯਮ ਹਿਰਦੇ ਸਮਾਏ ਚੌਥੇ ਪਦ ਕਿਉਂ ਜੋ ਮਨ ਪਤੇ ਆਏ ਸਾਚੇ ਨਿਰਮੈਲ ਮੈਲ ਨਾ ਲਾਗੇ ਗੁਰ ਕੇ ਸ਼ਬਦ ਭਰਮ ਪਾਉ ਭਾਗੇ ਸੂਰਨ ਬੂਰਤ ਆਦਿ ਅਨੂਪ ਨਾਨਕ ਜੈਸੇ ਸਾਚ ਰੂਪ ਤਰਾਸੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪ੍ਰਮਾਣ ਨਾ ਤੇ ਸਮਰਨ ਨਾ ਆਵਣ ਜਾਣ ਠਾਕਰ ਮੈਂ ਦਾਸ ਦਾਸ ਮੈਂ ਸੋ ਜੈ ਦੇਖਾਂ ਤੈ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਕਰ ਪਾਈਏ ਬਿਨ ਗੁਰ ਭੇਟੇ ਮਰ ਆਈਏ ਜਾਈਏ ਰਹੋ ਜੋ ਗੁਰ ਕੋ ਕਰੋ ਸੋ ਸਾਚ ਜੋ ਗੁਰ ਕਰੋ ਸੋ ਸਾਚ ਤੜਾਵੇ ਕਥ ਕਥਾ ਸ਼ਬਦ ਮੈਂ ਲਾਵੇ ਹਰ ਕੇ ਲੋਕ ਰਵਾ ਨਹੀਂ ਕਾਰਾ ਸਾਚੋ ਠਾਕਰ ਸੱਚ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੇ ਲਾਗੇ ਪਾਏ ਸਤਿਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੇ ਹੱਠ ਨਾ ਪਤੀ ਜੇ ਨਾ ਬਹੁ ਪੇਖੇ ਘੜ ਭਾਂਡੇ ਜਿਨ ਅੰਮ੍ਰਿਤ ਕੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੇ ਆਇਆ ਪੜ ਪੜ ਮੂਲੈ ਚੋਟਾ ਖਾਹੇ ਬਹੁਤ ਸਿਆਣ ਪਾਵੇ ਜਾਹੇ ਨਾਮ ਜਪੇ ਵਹ ਭੰਜਨ ਕਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਲਾ ਤੀਰਥ ਬਨਵਾਸਾ ਪਰਮਤ ਡੋਲਤ ਭਏ ਉਦਾਸਾ ਮਨ ਮੈਲੇ ਸੂਚਾ ਕਹਿ ਹੋਏ ਸਾਚ ਮਿਲੇ ਪਾਵੇ ਪਤਸੋਏ ਅਚਾਰਾ ਵਿਚਾਰ ਸਰੀਰ ਆਦਿ ਜੁਗਾਤ ਸਹਿਜ ਮਨ ਧੀਰ ਕਲ ਪੰਕਜ ਮੈਂ ਕੋਟ ਅਧਾਰੇ ਕਰ ਕਿਰਪਾ ਗੁਰਮੇਲ ਪਿਆਰੇ ਕਿਸ ਆਗੇ ਪ੍ਰਭ ਤੁਤਸਾ ਲਾਈ ਤੁਦ ਬਿਨ ਦੂਜਾ ਮੈਂ ਕੋ ਨਾਹੀ ਜੋ ਤਦ ਪਾਵੇ ਤਿਉ ਰਾਖਰ ਜਾਏ ਨਾਨਕ ਸਹਿਜ ਭਏ ਗੁਣ ਗਾਏ ਤਨਾਸੀ ਮਹੱਲਾ ਪੰਜਵਾਂ ਕਰ ਛੇਵਾਂ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋ ਜੋ ਜੋ ਨੀ ਆਇਓ ਤਹਿਤੈ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਠ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਨਮ ਪਰਮ ਚਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹੋ अनेक पाप करो माया को बिच तरो पेरी मेरी कत्सद ही बेहावे कोई ऐसो रे पेटे संत मेरी दाहे सगल चिंत ठाकर से मेरा रंग लावे पढ़ रहे दे सगल वेद ने चूके मन भेद एक खाना तीरे मेरे घर के पंचा कोई ऐसो रे भक्त जो माया ते रहते कंत ना मेरे हृदय सिंचा जे तेरे तीर्थ नाए अहमद मैल लाए कर को ठाकर एक तिल नहीं माने कद पावो साध संग हर हर सदा आनंद ज्ञान अंजन मेरा मन स्नान है सगल अरसन कीने मनुआ नह पति ने विवेक दे ही तोए कोई पाइये रे पुरख वदाता पार ब्रह्म के रंग राता मेरे मन की दुर्मत मल कोए कर्म धर्म युक्त वा नेमिख न हेत करता गर्व गर्व पड़े न देखे जिस पेटिए सफल मूर्त करे सदा ही कीर्त गुर प्रसाद को नेत्रा पेख है मन हठ जो कमावे तिल न लेखे पावे भगत से ध्यान लावे माया रे तारी कोई ऐसा रे सुखे दाई प्रभु की कथा सुनाई तिस पेटे गत हुई हमारी सुप्रसन्न गोपाल राय काटे रे बंधन माए गुर के शब्द मेरा मन राता सदा सदा आनंद प्यो निरपो गोविंद सुख नानक लाते हर चरण पराता सफल सफल पई सफल यात्रा आवण जा रहा है मेरे साधा रहो दूजा त्रासरी महला पहला शांति ओंकार सतगुर प्रसाद तीर्थ नावण जाओ तीर्थ नाम है तीर्थ शब्द विचार अंतर ज्ञान है गुर ज्ञान साचा थान तीर्थ सत पूर्व सदा दासहारा हो नाम हर का सदा जाचो देहो प्रभ तर नहीं तरा संसार रोगी नाम दारू मैल लागे सच बिना गुरवाक निर्मल सदा चानन नित साच तीर्थ मजना साचना लागे मैल क्या मल तो गुण हर पर होए।

ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ। ਕਹਿਣ ਕਹਿ ਸਭ ਕੋਏ ਕੇ ਵੱਡੇ ਆਖੀਏ, ਹਉ ਮੂਰਖ ਨੀ ਅਜਾਣ ਸਮਝਿਆ ਸਾਖੀਏ, ਸਤਿਗੁਰ ਕੀ ਸਾਖੀ ਅੰਮ੍ਰਿਤ ਪਾਖੀ ਤਿਨ ਮਨ ਮਾਨਿਆ ਮੇਰਾ, ਕੂਚ ਕਰੇ ਅਹਦਰ ਦਿਖਲਾ ਦੇ ਸ਼ਬਦ ਸਚੇ ਗੁਰ ਮੇਰਾ। ਆਖਣ ਤੋੜਨਾ ਭਗਤ ਭੰਡਾਰੀ ਪਰਪਰ ਰਿਹਾ ਸੋਈ, ਨਾਨਕ ਸੱਚ ਕਹੇ ਬੇਨੰਤੀ ਮਨ ਮਾਜੇ ਸਚ ਸੋਈ। ਤਾਸੀ ਮਹਲਾ ਪਹਿਲਾ, ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ, ਸਾਚੋ ਸਾਚਾ ਨੌ ਗੁਣ ਗੋਬਿੰਦ ਹੈ ਜੀਓ। ਗੁਣ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀ, ਤਿਨ ਗੋਈ ਪ੍ਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੇ ਕੋਈ। ਆਪੇ ਕਰ ਵੇਖੇ ਸਿਰ ਸਰ ਲੇਖੇ, ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਗੋਚਰ, ਜੀਵਾ ਸੱਚੀ ਨਾਰੀ। ਤੁਮ ਸਰ ਅਵਰ ਨਾ ਕੋਈ ਆਇਆ ਜਾਇਸੇ ਜੀਓ, ਹੁਕਮੀ ਹੋਏ ਨਵੇੜ ਭਰਮ ਚੁਕਾਏ ਸਾ ਜੀਓ। ਗੁਰ ਭਰਮ ਚੁਕਾਵੇ ਕਥ ਕਹਾਵੇ, ਸੱਚ ਮੈਂ ਸੱਚ ਸਮਾਣਾ, ਆਪ ਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ। ਸੱਚੀ ਵਡਿਆਈ ਗੁਰਤੇ ਪਾਈ ਤੂੰ ਮਨ ਆਨੰਦ ਸਿਖਾਈ, ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ। ਤੂੰ ਸੱਚਾ ਸਿਰਜਨਹਾਰ ਅਲਖ ਸਰੰਦਿਆ ਜੀਓ, ਏਕ ਸਾਹਿਬ ਦੋਇ ਰਾਹ ਵਾਦ ਵਧ ਦਿਆ ਜੀਓ। ਦੋਇ ਰਾਹ ਚਲਾਏ ਹੁਕਮ ਸਵਾਏ, ਜਨਮ ਹੁਆ ਸੰਸਾਰਾ, ਨਾਮ ਬਿਨਾ ਨਹੀਂ ਕੋ ਬੇਲੀ, ਬਿਖਲਾ ਦੀ ਸਿਰ ਪਾਰਾ। ਹੁਕਮੀ ਆਇਆ ਹੁਕਮ ਨਾ ਬੂਝੇ, ਹੁਕਮ ਸੁਹਾਰਨ ਹਾਰਾ, ਨਾਨਕ ਸਾਹਿਬ ਸਭ ਸੰਜਾਪੇ ਸੱਚਾ ਸਿਰਜਨ ਹਾਰਾ। ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਓ, ਬੋਲੇ ਅੰਮ੍ਰਿਤਮਾਨ ਰਸਨ ਰਸਾਇਆ ਜੀਓ। ਰਸਨ ਸਾਏ ਨਾਮ ਤਸਾਏ, ਗੁਰ ਕੇ ਸ਼ਬਦ ਵਿਕਾਣੇ, ਪਾਰਸ ਪਰਸੀਏ ਪਾਰਸ ਹੋਵੇ ਤਾਂ ਮੇਰੇ ਮਨ ਭਾਣੇ। ਅੰਮ੍ਰਿਤ ਪਦ ਪਾਇਆ ਆਪ ਗਵਾਇਆ, ਬਿਰਲਾ ਗਿਆਨ ਵਿਚਾਰੀ, ਨਾਨਕ ਭਗਤ ਸੋਹਿੰਦਰ ਸਾਚੇ ਸਾਚੇ ਕੇ ਵਪਾਰੀ। ਭੁੱਖ ਪਿਆ ਸੋ ਆਤ ਕਿਉ ਦਰ ਜਾਏ ਸਾ ਜੀਓ, ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ। ਸੱਚ ਨਾਮ ਧਿਆਈ ਸਾਚ ਗਵਾਈ, ਗੁਰਮੁਖ ਸਾਚ ਪਛਾਣਾ, ਦੀਨਾਨਾਥ ਦਿਆਲ ਨਿਰੰਜਨ ਅੰਦੇ ਨਾਮ ਬਖਾਣਾ। ਕਰਨੀ ਕਾਰ ਧਰੋ ਫਰਮਾਈ, ਆਪ ਮੂਆ ਮਨ ਮਾਰੀ, ਨਾਨਕ ਨਾਮ ਮਾਂ ਰਸ ਮੀਟਾ, ਤਿਸ਼ਨਾ ਨਾਮ ਨਿਵਾਰੀ। ਸਤਨਾਸੀ ਸੰਤ ਮਹੱਲਾ ਪਹਿਲਾ, ਫਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ। ਮਸਤਕ ਲਿਖੜਿਆ ਲੇਖ ਪੂਰਵ ਕਮਾਇਆ ਜੀਓ, ਲੇਖਣਾ ਮਿੱਟੀ ਪੂਰਵ ਕਮਾਇਆ, ਕਿਆ ਜਾਣਾ ਕਿਆ ਹੋਸੀ, ਗੁਣੀ ਚਾਰ ਨਹੀਂ ਰੰਗਰਾਤੀ, ਅਵਗੁਣ ਵਹਿਵਾ ਰੋਸੀ। ਧਨ ਜੋਬਣ ਆਖ ਕੀ ਛਾਇਆ, ਬਿਰਧ ਪਏ ਦਿਨ ਪੁੰਨਿਆ, ਨਾਨਕ ਨਾ ਬਿਨਾ ਦੋਹਾਗਣ ਝੂਠੀ ਮੂਠ ਪਛੁੰਨਿਆ। ਬੂਢੀ ਕਰ ਕਾਲਿਓ ਗੁਰ ਕੇ ਪਾਏ ਚਲੋ, ਸਾਚਾ ਨਾਮ ਧਿਆਏ ਪਾਵੋ ਸੁਖ ਮਹੱਲੋ। ਹਰ ਨਾਮ ਧਿਆਏ ਤਾਂ ਸੁਖ ਪਾਏ, ਪੇੜੇ ਦਿਨ ਚਾਰੇ, ਨਿਜ ਕਰ ਜਾਏ ਬਏ ਸਚ ਪਾਏ, ਅੰਨੇ ਨਾਮ ਪਿਆਰੇ। ਬਣ ਭਗਤੀ ਕਰ ਵਾਸ ਨਾ ਹੋਵੀ, ਸੁਣਿਓ ਲੋਕ ਸੁਭਾਏ, ਨਾਨਕ ਸਰਸੀ ਤਾਂ ਫਿਰ ਪਾਏ, ਰਾਤੀ ਸਾਚੇ ਨਾਏ। ਫਿਰ ਤਨ ਪਾਵੇ ਤਾਂ ਫਿਰ ਪਾਵੇ ਨਾਰੀ ਜੀਓ, ਰੰਗ ਪ੍ਰੀਤਮ ਰਾਤੀ ਗੁਰ ਕੇ ਸ਼ਬਦ ਵਿਚਾਰੀ ਜੀਓ। ਗੁਰ ਸ਼ਬਦ ਵਿਚਾਰੀ ਨਾ ਪਿਆਰੀ, ਨਿਵਨ ਭਗਤ ਕਰੇਈ, ਮਾਇਆ ਮੋਜਾ ਲਾਏ ਪ੍ਰੀਤਮ ਰਸਮੈ ਰੰਗ ਕਰੇਈ। ਪ੍ਰਭ ਸਾਚੇ ਸੇਤੀ ਰੰਗ ਰੰਗੇਤੀ, ਲਾਲ ਪਈ ਮਨ ਮਾਰੀ, ਨਾਨਕ ਸਾਚ ਬਸੀ ਸੋਹਾਗਮ ਫਿਰ ਸਿਉ ਪ੍ਰੀਤ ਪਿਆਰੀ। ਫਿਰ ਕਰ ਸੋਹੇ ਨਾਰ ਜੇ ਫਿਰ ਪਾਵੇ ਜੀਓ, ਝੂਠੇ ਬਹਿਣ ਚਵੇ ਕੰਮ ਨਾ ਆਵੇ ਜੀਓ। ਝੂਠਾ ਲਾਵੇ ਕੰਮ ਨਾ ਆਵੇ ਤਾਂ ਫਿਰ ਦੇਖੀ ਨੈਣੀ, ਅਵਗੁਣਿਆਰੀ ਕੰਤ ਵਸਾਰੀ ਝੂਠੀ ਵਿਧਣ ਰਹਿਣੀ। ਝੂਠਾ ਲਾਵੇ ਕੰਮ ਨਾ ਆਵੇ ਨਾ ਫਿਰ ਦੇਖੀ ਨੈਣੀ, ਅਵਗੁਣਿਆਰੀ ਕੰਤ ਵਸਾਰੀ ਝੂਠੀ ਵਿਧਣ ਰਹਿਣੀ। ਗੁਰ ਸ਼ਬਦ ਨਾ ਮਾਨੇ ਪਾਹੀ ਫਾਤੀ, ਸਤਨ ਮਹਿਲ ਨਾ ਪਾਏ, ਨਾਨਕੇ ਆਪੇ ਆਪ ਪਛਾਣੇ ਗੁਰਮੁਖ ਸਹਿਜ ਸਮਾਏ। ਤੁਹਾਨ ਸੁਹਾਗਣ ਨਾਰ ਜਿਨ ਫਿਰ ਜਾਣਿਆ ਜੀਓ, ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ। ਹਰ ਭਗਤ ਸੁਹਾਵੀ ਸਾਚੇ ਪਾਵੀ, ਪਾਏ ਭਗਤ ਪ੍ਰਵਰਾਤੀ, ਪਿਲਰਡਿਆਲਾ ਜੋਬਨ ਬਾਲਾ ਤਿਸਰਾਵੇ ਰੰਗ ਰਾਤੀ। ਗੁਰ ਸ਼ਬਦ ਵਗਾਸੀ ਸੋਹਰ ਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸੱਚ ਮਿਲੇ ਵਡਾਈ ਫਿਰ ਕਰ ਸੋਹੇ ਨਾਰੀ। ਤਨ ਆਸਰੀ ਛੰਤ ਮਹੱਲਾ ਚੌਥਾ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਜੀਓ ਕਿਰਪਾ ਕਰੇ ਤੇ ਨਾਮ ਧਿਆਈਐ ਜੀਓ, ਸਤਿਗੁਰ ਮੇਰੇ ਸੁਭਾਏ ਸਹਿਜ ਗੁਣ ਗਾਈਐ ਜੀਓ। ਗੁਣ ਗਾਏ ਬਿਕਸੇ ਸਦਾ ਅੰਦਿਨ, ਜਾਂ ਆਪ ਸਾਚੇ ਪਾਵੇ ਅਹੰਕਾਰ ਹੋਮੇ, ਤਜੇ ਮਾਇਆ ਸਹਿਜ ਨਾਮ ਸਮਾਵੇ। ਆਪ ਕਰਤਾ ਕਰੇ ਸੋਈ ਆਪ ਦੇ ਸੋ ਪਾਈਐ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਅੰਦਰ ਸਾਚਾ ਨਿਹੋ ਪੂਰੇ ਸਤਿਗੁਰੇ ਜੀਓ, ਹੋਂਤੇ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ। ਕਦੇ ਨਾ ਵਸਾਰੀ ਅੰਦਿਨ ਸਮਾਰੀ, ਜਾਂ ਨਾਮ ਜਾਏ ਤਾਂ ਜੀਵਾਂ, ਸ੍ਰਵਣੀ ਸੁਣੀ ਤਾਂ ਇਹ ਮੰਤ੍ਰਿਪਤੇ ਮਗਰੋਂ ਅੰਮ੍ਰਿਤ ਪੀਵਾਂ। ਨਜ਼ਰ ਕਰੇ ਤਾਂ ਸਤਿਗੁਰ ਮੇਲੇ, ਅੰਦਨ ਵਿਵੇਕ ਬੁੱਧ ਵਿਚਰੇ, ਅੰਤਰ ਸਾਚਾ ਨਿਹੋ ਪੂਰੇ ਸਤਿਗੁਰੈ। ਸਤਸੰਗਤ ਮੇਰੇ ਬੜ ਭਾਗ ਤਾਂ ਹਰ ਰਸ ਆਵੇ ਜੀਓ, ਅੰਦਿਨ ਰਹੇ ਲਿਵਲਾਏ।

ਸਹਿਜ ਸਮਾਵੇ ਜੀਉ, ਸਹਿਜ ਸਮਾਵੇ ਤਾਂ ਹਰ ਮਨ ਪਾਵੇ ਸਦਾ, ਅਤੀਤ ਵਰਾਗੀ ਹਲਤ ਪਲਤ ਸੋਭਾ ਜਗੇ ਅੰਤਰ, ਰਾਮ ਨਾਮ ਲਿਵ ਲਾਗੀ। ਹਰ ਸੋਟ ਤੂੰ ਹਾਂ ਤੇ ਮੁਕਤਾ, ਜੋ ਰੱਬ ਕਰੇ ਸੋ ਪਾਵੇ, ਸਤਸੰਗਤ ਮਿਲੇ ਬੜਪਾਗ ਤਾਂ ਹਰ ਰਸਿਆਵੇ ਜੀਉ, ਦੂਜੇ ਪਾਏ ਦੁੱਖ ਮਨਮੁਖ ਜਮਜੋਇਆ ਜੀਉ, ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀਉ, ਮਾਇਆ ਦੁੱਖ ਮੋਇਆ ਹੋਮੇ ਰੋਇਆ, ਮੇਰੀ ਮੇਰੀ ਕਰਤਵਿ ਆਵੇ, ਜੋ ਪ੍ਰਭ ਦੋਸੇ ਚੇਤੇ ਨਾਹੀਂ ਅੰਤ ਗਿਆ ਪਛਤਾਵੇ, ਬਿਨ ਨਾਮੇ ਕੋ ਸਾਥ ਨਾ ਚਾਲੇ, ਪੁੱਤਰ ਕਲੱਤਰ ਮਾਇਆ ਧੋਇਆ, ਦੂਜੇ ਪਾਏ ਦੁੱਖ ਹੋਏ ਮਨਮੁਖ ਜਮਜੋਇਆ ਜੀਉ, ਕਰ ਕਿਰਪਾ ਦੇਹੋ ਮਲਾਏ ਮੈਲ ਹਰ ਪਾਇਆ ਜੀਉ, ਸਦਾ ਰਹੇ ਕਰ ਜੋੜ ਪ੍ਰਭਮਨ ਪਾਇਆ ਜੀਉ, ਪ੍ਰਭਮਨ ਪਾਵੇ ਤਾਂ ਹੁਕਮ ਸਮਾਵੇ, ਹੁਕਮ ਮਨ ਸੁਖ ਪਾਇਆ, ਅੰਦਰ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ, ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮਨ ਪਾਵੇ, ਕਰ ਕਿਰਪਾ ਲਿਹੋ ਮਲਾਏ ਮਹਿਲ ਪਾਵੇ ਜੀਉ, ਧਨਾਸਰੀ ਮਹੱਲਾ ਪੰਜਮਾਨ ਛੰਤ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੀਨ ਦਿਆਲ ਜਿਸ ਸੰਘਰ ਗਾਵੀਏ ਜੀਉ, ਅੰਮ੍ਰਿਤ ਹਰ ਕਾ ਨਾਮ ਸਾਧ ਸੰਗਰ ਆਵੀਏ ਜੀਉ, ਭਜ ਸਾਧ ਸਾਧੂ ਇੱਕ ਰਾਧੂ, ਜਨਮ ਮਰਨ ਦੁੱਖ ਨਾਸੇ, ਤੁਰ ਕਰਮ ਲਿਖਿਆ ਸਾਚ ਸਿੱਖਿਆ, ਘਟੀ ਜਮ ਕੀ ਫਾਸੇ, ਪੈ ਪਰਮ ਨਾਠੇ ਛੁੱਟੀ ਕਾਠੇ, ਜਮ ਪੰਥ ਮੂਲ ਨਾ ਆਵੀਐ, ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ, ਨ ਧਰਿਆ ਧਾਰ ਇੱਕ ਨਾਮ ਨਿਰੰਜਨੋ ਜੀਉ, ਤੂੰ ਦਾਤਾ ਦਾਤਾਰ ਸਰਵ ਦੁੱਖ ਭੰਜਨੋ ਜੀਉ, ਦੁੱਖ ਹਰਤ ਕਰਤਾ ਸੁਖ ਹੈ ਸਰਨ ਸਾਧੂ ਆਇਆ, ਸੰਸਾਰ ਸਾਗਰ ਮਹਾਂ ਬਿਖੜਾ ਪਲ ਏਕ ਮਹਿ ਤਾਰ ਆਇਆ, ਪੂਰ ਰਿਹਾ ਸਰਵ ਥਾਈ ਗੁਰ ਗਿਆਨ ਨੇਤਰੀ ਅੰਜਨੋ, ਮੋਹ ਨਿਰਗੁਣ ਨੀਚ ਨਾਨ ਪ੍ਰਭ ਅਗਮ ਅਪਾਰਿਆ ਜੀਉ, ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ, ਜੀ ਜਨ ਸਭ ਬਸ ਤੇਰੇ ਸਗਲ ਤੇਰੀ ਸਾਰਿਆ, ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ, ਬਿਨਵੰਤ ਨਾਨਕ ਗੁਣ ਗਾਏ ਜੀਵਾਂ ਹਰ ਜਪ ਜਪੋ ਬਨਵਾਰਿਆ, ਤੇਰਾ ਦਰਸ ਅਪਾਰ ਨਾਮ ਅਮੋਲੀ ਜੀਉ, ਨਿਤ ਜਪੇ ਤੇਰਾ ਦਾਸ ਪੁਰਖ ਅਤੋਲੀ ਜੀਉ, ਸੰਤ ਰਸਨ ਬੂਠਾ ਆਪ ਤੂਠਾ ਰਸੇ ਸਹੀ ਮਾਤਿਆ, ਗੁਰ ਚਰਨ ਲਾਗੇ ਮਹਾਂ ਪਾਗੇ ਸਦਾ ਅੰਧਿਨ ਜਾਗਿਆ, ਸਦਾ ਸਦਾ ਸਿਮਰਤੈ ਸਵਾਮੀ ਸਾਸ ਸਾਸ ਗੁਣ ਬੋਲਹੀ, ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲੀ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਨਕ ਸਨੰਦ ਮਹੇਠ ਸਮਾਨਾ, ਸੇਸ ਨਾਗ ਤੇਰੋ ਮਰਮ ਨ ਜਾਣਾ, ਸੰਤ ਸੰਗਤ ਮਨ ਹਿਰਦੇ ਵਸਾਈ ਰਹੋ, ਹਨੂਮਾਨ ਸਰਗੜ ਸਮਾਨਾ, ਸਰਪਤ ਨਰਪਤ ਨਹੀਂ ਗੁਣ ਜਾਣਾ, ਚਾਰ ਵੇਦ ਔਰ ਸਿਮਤ ਪੁਰਾਣਾ, ਕਮਲਾਪਤ ਕਮਲਾ ਨਹੀਂ ਜਾਣਾ, ਕਹਿ ਕਬੀਰ ਸੋ ਪਰਮੇ ਨਾਹੀ, ਪਗਲ ਗ੍ਰਾਮ ਰਹੇ ਸਰ ਨਾਹੀ, ਦਿਨ ਤੇ ਪਹਿਰ ਪਹਿਰ ਤੇ ਕਰੀਆਂ, ਆਪ ਘਟੇ ਤਨ ਚੀਜੇ, ਕਾਲ ਹੇਰੀ ਫਿਰੇ ਬਿਦਕ ਜਿਉ, ਕਹੋ ਕਵਨ ਬਿਦਕੀ ਜੇ, ਸੋਦਨੇ ਆਵਣ ਲਾਗਾ ਮਾਤ ਪਿਤਾ ਭਾਈ ਸੁਤਪੰਤਾ, ਕਹੋ ਕਹੂ ਕਾਕਾ ਰਹੋ, ਜਬ ਲਗ ਜੋਤ ਕਾਇਆ ਮੈਂ ਵਰਤੇ, ਆਪਾ ਪਸ਼ੂ ਨਾ ਬੂਜੇ ਲਾਲਚ ਕਰੇ, ਜੀਵਨ ਪਦ ਕਾਰਨ ਲੋਚਨ ਪਸ਼ੂ ਨਾ ਸੂਜੇ, ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋੜੋ ਮਨ ਕੇ ਪਰਨਾ, ਕੇਵਲ ਰਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸਰਨਾ, ਜੋ ਜਨ ਭਾਉ ਭਗਤ ਕੇ ਜਾਣੇ, ਤਾਕੋ ਚਰਜ ਕਾਹੋ ਜਿਉ, ਜਲ ਜਲ ਮੈਂ ਪੀ ਸਨ ਇਕ ਸੇ ਤੋ, ਟੁਰ ਮਿਨੋ ਜਲਾਹੋ, ਹਰ ਕੇ ਲੋਗਾ ਮੈਂ ਤੋ ਮਤ ਕਾ ਪੋਰਾ, ਜੋ ਤਨ ਕਾਸੀ ਤਜੇ ਕਬੀਰਾ, ਰਹਮ ਆਈਏ ਕਹਾਨ ਹੋਰਾ ਰਹੋ, ਕਹਿ ਕਬੀਰ ਸੁਣੋ ਰੇ ਲੋਈ, ਭਰਮ ਨ ਪੂਲੋ ਕੋਈ, ਕਾਇਆ ਕਾਸੀ ਕਹਿ ਉਪਰ ਮਹਗਰ, ਰਾਮ ਹਿਰਦੇ ਜੋ ਹੋਈ, ਇੰਦਰ ਲੋਕ ਸਭ ਲੋਕ ਜੈਬੋ, ਉਤੇ ਤਪ ਕਰ ਬੋਹਰ ਐਬੋ, ਕਿਆ ਮਾਂਗੋ ਕਿ ਥਿਰ ਨਾਹੀ, ਰਾਮ ਨਾਮ ਰਖ ਮਨ ਮਨ ਮਾਹੀ ਰਹੋ, ਸੋਭਾ ਰਾਜ ਪਿਫੇ ਵਡਿਆਈ, ਅੰਦਨ ਕਾਹੂ ਸੰਗ ਸਾਈ, ਪੁੱਤਰ ਕਤਰ ਲਕਸ਼ਮੀ ਮਾਇਆ, ਇੰਤੇ ਕਹੋ ਕਵਨੇ ਸੁਖ ਪਾਇਆ, ਕਹਿ ਕਵਿਤਵਰ ਨਹੀਂ ਕਾਮਾ, ਹਮਰੇ ਮੰਤਰ ਰਾਮ ਕੋ ਨਾਮਾ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰ ਮੈਂ ਢੂਡ ਤੇ ਅਦਖਾਈ ਰਹਾਓ, ਬਨਤਾ ਸੁਤ ਦੇ ਗ੍ਰਹਿ ਸੰਪਤ ਸੁਖਦਾਈ, ਇਨ ਮੈਂ ਕੁਛ ਨਾਹੀ, ਤੇਰੋ ਕਾਲ ਅਬਧ ਆਈ ਰਹੋ, ਅਜਾਮਲ ਗਨ ਗਰ ਕਾ ਪਤ ਕਰਮ ਹੀ ਨੇ, ਤਉ ਉਤਰ ਪਾਰ ਪਰੇ ਰਾਮ ਨਾਮ ਲੀਨੇ, ਸੂਕਰ ਕੂਕਰ ਜੋਨ ਭ੍ਰਮੇ ਤੋ ਲਾਜਨ ਆਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖਾਈ, ਤਜ ਪਰਮ ਕਰਮ ਵਿਦ ਨਖੇਦ, ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਾਨੇਹੀ। ਧਨਾਸੀ ਬਾਣੀ ਭਗਤ ਨਾਮ ਦੇਵ ਜੀ ਕੀ। ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਗਹਿਰੀ ਕਰਕੇ ਨੀਮ ਖਦਾਈ, ਉਪਰ ਮੰਡਪ ਛਾਏ ਮਾਰ ਕੰਡੇ ਤੋ ਕੋ ਦਿਖਾਈ, ਜਿਨ ਤਿਨ ਮੂੰਡ ਮੰਡਾਏ ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਨੇ ਦੇ ਗਰਵ ਕਰਤ ਹੋ ਬਿਨ ਸਜਾਏ ਝੂਠੀ ਦੇਹੀ ਰਹੋ, ਮੇਰੀ ਮੇਰੀ ਕੈਰੋ ਕਰਤੇ ਦੁਰਜੋਧਨ ਸੇ ਪਾਈ, ਬਾਰਾਂ ਜੋ ਵੰਛਤ ਚਲੇ ਸੋ ਦੇਹੀ ਗਿੱਧ ਨਖਾਈ,
سرب سو ان کی لنکا ہوتی راون سے ادکائی کہاں بے دربان دے ہاتھی کھر میں پائے پر آئی دربادسا سے کرتھوری جادو اے بل پائے کرپا کری جن اپنے اوپر نام دیو ہر گن گائے دس بہرا گن مو بسکینی پنچوں کا مٹناو ستر دوئے پرے امرت سر بے کو مہر کڈاو پاچھے پورن آون پاو امرت بانی کٹتے اچرو امرت کو ساتن کو سمجھاو رہو بجر کٹھار منہ ہے چھینا کر محنت لگ پاؤ سنتن کے ہم الٹے سے پنتن کے دڑ پاؤ اے سنسار تفی چوٹ جو مایا نہ لپٹاؤ مایا نام گرب جو ان کہتا ہے درشن پاؤ ات کر پکت کرو سے جن تن پو سگل چکائیے کہت نام دیو باہر کیا پرم ہو سنجم ہر پائیے مار باڑ جیسے نیر بالہ بیر بالا کر ہلا جو کورنک نے سبات بالا تو میرے من رامیا تیرا نام روڑو روپ روڑو اترنگ روڑو میرے رامیا رہو جو ترنی کو اندر بالا کسم واس جیسے پورلا جو کوکل کو امب باہلا تو میرے من رامیا چکوی کو جیسے سور باہلا مان سروبر ہنسلا جو ترنی کو کنت باہلا تو میرے من رامیا بارک سوں جیسے کھیر بالا چاترک مکھ جیسے جل ترا مچھلی کو جیسے نیر بالہ تو میرے من رامیا صادق سے سگل من چاہے برلے کاہو ڈیٹلا سگن پبڑ تیرو نام بالا تو نامے من بیٹھلا پہل پوری پنڈرک بنا تاتے ہنسا سگلے جنا کرشنا تے جانو ہر نہ چانتی ناچنا پہل پور سابرا تھون پور سب دامرا اسگا اسگا ہر کا باگرا نیچے پنتی میں ساگرا رہو نہ چانتی گوپی جنا نئیے تے بیرے گنا ترک ناچنا پر میے چا کے سب چونی ائیے مئیے ایک آن جیو پنتھی ابھر کے سنسارا پرم پرم پائے تم کے دوارا توں کن رے میں جی ناما ہو جی آلا تین وارنا جم کارنا پتند پابن مادو برد تیرا تن تے بہ منجن تے آئے ہر پرب میرا میرے ماتھی لاگی رے تور گوبند چرنن کی سرنر منجن تینوں تے دور رہو دین کا دے آل مادو گرب پر ہری چرن سرن ناما بل تے ہاری تناسری بھگت رویداس جی کی ایک اونکار ستگر پرساد ہم سر دیل نہ دیال نہ تم سر اب پتیار کیا کیجے بچنی تور مور من مانے جن کو پورن دیجے ہوں بل بل جاؤ رمیا کارنے کارن کمل ابول رہو بہت جن بچھرے تھے مادو جنم تمہارے دیکھے کہ رویداس آس لگ جیو چر پیو درشن دیکھے چت سمرن کرو نین اولوکنو سبر مانے ست پور راکھیو منسو مدگر کرو چرن ہردے ترو رسن امرت رامن پام پاکھیو میری پریت گوبند سے ان انجن کٹے تو مو مول مہگی لئی جی سٹے رہو سا سنگت بنا پاؤ نہیں اپجے پابن پکت نہ ہوئی تیری کہہ رویداس ایک ونتی ہر سیو پیج رکھو راجا رام میری نام تیرو آرتی مجن مرارے ہر کے نام میرے جھوٹے سگل پسارے رہو نام تیرو آسرو نام تیرو اوڑسا نام تیرو کیسرو لے چھٹکارے نام تیرا بھلا نام تیرو چندرو کس جپے نام لے تجھے کیوں چارے نام تیرا دیوا نام تیرو باتی نام تیرو تے لمہا پسارے نام تیرے کی جوت لگائی بے اجیارے پون سگلارے نام تیرے تنگا نام پھول مالا پارو ٹھارا سگل جٹھارے تیرو کیا تجھے کیا ارپو نام تیرا تو ہی چور ٹھولارے دس اٹھا اٹھ سٹھ جارے کانی اہ برتن ہے سگل سنسارے کہہ رویداس نام تیرو آرتی ست نام ہے بھوگ تہارے تناسی بانی بھگتا کی ترلوچن اکو اونکار ستگر پرساد نارائن نندس کا پولی کا باری دوکرت سکرت تھارو کر مری رہو سنکرا مستک بستا سرس سی اسنان رے کلجن مدے ملو سارنگ پان رے کرم کل کنٹک مفیت سری بشپ کا دیپک سوامی تانچے رے سوارتی پنکھی کا گر رتیجے باندھوا کرم کر ارن پنگلی ری انک پاتک ہرتا ترپن راتی تیر تیر پرمتا لہینا پار ری کرم کر کپال بفیٹ سری امرت سیس تین لکشمی کل پاتر لکشمی کل پتر شکھر سوناگر ندی تھے ناتھن کرم کر کار مفیٹ سری دادی لنکا گڑ اپاڑیے لڑے
ਰਾਵਣ ਮਨਸਿਲ ਬਿਸਲ ਆਣ ਤੋ ਫੀਲੇ ਹਰੀ ਕਰਮ ਕਰ ਛੋਟੀ ਮਫੀ ਟਸਰੀ ਪੂਰਬ ਲੋ ਕ੍ਰਿਤ ਕਰਮ ਨਾ ਮਿਟੇਰੀ ਕਰ ਗਏ ਨ ਤਾਂ ਚੇ ਮੋ ਜਾਪੀ ਲੇ ਰਾਮ ਜੇ ਨਾਮਿੰਗ ਬਦਤ ਲੋਚਰ ਰਾਮ ਜੀ ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਸ ਆਰਤੀ ਵਾਰਨਾ ਜਾਉ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਾਓ ਉਤਮ ਦੀਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਨੇ ਪੂਰਨ ਪਰਮਾਨੰਦ ਬਖਾਨੇ ਮਦਨ ਮੂਰਤ ਪੈਤਾਰ ਗੋਵਿੰਦੇ ਸੈਨ ਭਜੇ ਭਜ ਪਰਮਾਨੰਦੇ ਪੀਪਾ ਖਾਇਓ ਦੇਵਾ ਖਵਾਇਓ ਦੇਵਲ ਖਾਇਓ ਜੰਗਮ ਜਾਤੀ ਖਾਇਓ ਧੂਪ ਦੀਪ ਨੇ ਬੇਦਾ ਖਾਇਓ ਪੂਜੋ ਪਾਤੀ ਕਾਇਆ ਵੋ ਖੰਡ ਕੋਚ ਤੇ ਨਵਨਤ ਪਾਈ ਨਾ ਕੁਛ ਆਈ ਵੋ ਨਾ ਕੁਛ ਜਾਈ ਕੋ ਰਾਮ ਕੀ ਦੁਹਾਈ ਰਹੋ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਣ ਮੇ ਪਰਮ ਤਤ ਹੈ ਸਤਿਗੁਰ ਹੋਏ ਲਖਾਵੇ ਤੰਨਾ ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਠ ਸੋ ਆਰਤਾ ਰਹੋ ਦਾਲ ਸੀਧਾ ਮਾਗੋ ਕੀਓ ਅਪਰਾ ਖੁਸ਼ੀ ਕਰੇ ਨਿਤ ਜੀਓ ਪਰੀਆਂ ਛਾਦਨ ਨੀਕਾ ਅਨਾਜ ਮਗੋ ਸਤ ਸੀਕਾ ਕੋ ਪੈਸ ਮਾਗੋ ਲਾਵੇਰੀ ਕਤਾਜਨ ਤੁਰੀ ਚੰਗੇਰੀ ਕਰਕੀ ਕੀਹਨ ਚੰਗੀ ਜਨ ਤੰਨਾ ਲੇਵੇ ਮੰਗੀ ਜੈ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨ ਕੇ ਕਿਲਪਿਕ ਦੁੱਖ ਉਤਰੇ ਗੁਰਨਾਮ ਦਿਓ ਰਿਣ ਲਾਥਾ ਮੇਰੇ ਮਨ ਭਜ ਰਾਮ ਨਾਮ ਸਵੇ ਅਰਥਾ ਗੁਰ ਪੂਰੇ ਹਰ ਨਾਮ ਦੜਾਇਆ ਬਿਨ ਨਾਵੇ ਜੀਵਨ ਬਿੜਤਾ ਰਹੋ ਬਿਨ ਗੁਰ ਨੂੜ ਪਏ ਹੈ ਮਨ ਮੁਕਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਸੇਵੇ ਕਹੂੰ ਤਿਨ ਸਨ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਭਦੇ ਜਨਮ ਸਨਾਥਾ ਮੋਹ ਕੋ ਪੀਜੇ ਦਾਸ ਦਾਸ ਦਾਸਨ ਕੋ ਹਰ ਦਿਆ ਧਾਰ ਜਗਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੇ ਜਾਂ ਨਾਨਕ ਚਲੇ ਮਿਲਥਾ ਜੈ ਸ੍ਰੀ ਮਹੱਲਾ ਚੌਥਾ ਹੀਰਾ ਲਾਲ ਮੂਲਕ ਹੈ ਪਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬਿਕਾਨੋ ਲਾਖਾ ਮੇਰੇ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਲਾਇਓ ਗੁਰ ਸਾਧੂ ਮਿਟੀਏ ਵੀਰ ਪਰਾਖਾ ਰਹੋ ਮਨਮ ਕੋਠੀ ਅਗਿਆਨ ਅੰਧੇਰਾ ਤਿਨ ਕਰ ਤੰਨਾ ਲਾਖਾ ਤੇ ਉਜੜ ਪਰਮ ਮੂਏ ਗਬਾਰੀ ਮਾਇਆ ਭਿਅੰਗ ਇੱਕ ਚਾਖਾ ਹਰ ਹਰ ਸਾਧ ਮੇ ਦੋ ਜਨ ਨੀਕੇ ਹਰ ਸਾਧੂ ਸਨ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸਾਮੀ ਹਮ ਪਰੇ ਭਾਗ ਤੁਮ ਪਾਖਾ ਜੇਬਾ ਕਿਆ ਗੁਣ ਆਖ ਵਖਾਣੇ ਤੁਮ ਵੱਡ ਅਗਮ ਵੱਡ ਪੁਰਖਾ ਜੇ ਨਾਨਕ ਹਰ ਕਿਰਪਾ ਧਾਰੀ ਪਖਾਣ ਡੁਬਤ ਹਰ ਰਾਖਾ ਜੈ ਸ੍ਰੀ ਮਹੱਲਾ ਚੌਥਾ ਹਾਂ ਬਾਰਕ ਕਛੂ ਨਾ ਜਾਣੇ ਗਤ ਮਿਤ ਤੇਰੇ ਮੁਗਧ ਅਗਿਆਨਾ ਹਰ ਕਿਰਪਾ ਧਾਰ ਦੀਜੇ ਮਤ ਉਤਮ ਕਰ ਲਈਜੇ ਮੁਗਧ ਸਿਆਣਾ ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਿਲਿਓ ਗੁਰਸਾਧ ਸੰਗ ਕਪਟ ਖੁਲਾਨਾ ਰਹੋ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹੀ ਅਰੇ ਮੇਰੇ ਪ੍ਰੀਤਮ ਰਾਮ ਪੁਰਾਣਾ ਬਿਨ ਨਾਮੇ ਮਰ ਜਾਈਏ ਮੇਰੇ ਠਾਕੁਰ ਜੇ ਅਮਰੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲਗੀ ਹਰ ਕੇਰੀ ਤਿਨ ਤੁਰ ਭਾਗ ਪੁਰਾਣਾ ਤਿਨ ਹਮ ਚਰਨ ਸਰੇਵੈ ਕਿਨ ਕਿਨ ਜਨ ਹਰ ਮੀਟ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਿਨ ਬਿਛੜਿਆ ਚਰੀ ਮਿਲਾਨਾ ਧਨ ਧਨ ਸਤਿਗੁਰ ਜਿਨ ਨਾਮ ਦੜਾਇਆ ਜਿਨ ਨਾਨਕ ਤਿਸ ਕਰਵਾਨਾ ਜੈ ਸ੍ਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਾਇਆ ਹਰ ਰਸ ਰਸ ਫਲ ਲਾਗਵਾ ਮਾਇਆ ਭਿਅੰਗ ਕ੍ਰਸਿਓ ਹੈ ਪ੍ਰਾਣੀ ਗੁਰਪਚਨੀ ਵਿਸਵਰ ਕਾਢਵਾ ਮੇਰਾ ਮਨ ਰਾਮ ਨਾਮ ਰਸ ਲਾਗਵਾ ਹਰ ਕੀਏ ਪਵਿੱਤਰ ਪਵਿੱਤਰ ਮਿਲ ਸਤਿਗੁਰ ਹਰ ਦਾਮੇ ਹਰ ਰਸ ਚਾਕਵਾ ਰਹੋ ਤਨ ਤਨ ਬੜ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਨਮਨ ਲਾਗਵਾ ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ ਹੈ ਨਿਰਮਲ ਨਿਰਮਲ ਗੁਣ ਗਾਇਬਾ ਤਿਨਕੇ ਭਾਗ ਕਿਨ ਤੁਰ ਪਾਏ ਜਿਨ ਸਤਿਗੁਰ ਦਸ ਨ ਪਾਏ ਵਾ ਤੇ ਦੂਜੇ ਪਾਏ ਪਵੈ ਗਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਏ ਵਾ ਹਰ ਦੇਹੋ ਬਿਮਲ ਮਤ ਗੁਰਸਾਧ ਭਗ ਸੇ ਵੋ ਹਰ ਹਰ ਮੀਟ ਲਗਾਏ ਵਾ ਜਨ ਨਾਨਕ ਰੇਂਦ ਭਗਤ ਮਾਂਗੇ ਹਰ ਹੋਏ ਦਿਆਲ ਤੋ ਪਾਏ ਵਾ ਜੈ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਕੀਜੇ ਹਰ ਵਾਂਝਾ ਤਿਨ ਸੁੰਜੀ ਦੇਹ ਫਿਰ ਬਿਨ ਨਾਵੇ ਉਹ ਖਾਏ ਖਪ ਮੇ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹੋ ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਏ ਸਤਿਗੁਰ ਮਾਜਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਰਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡ ਪਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਹੁ ਪਾਇਆ ਵਡਦਾਣਾ ਹਰ ਕੀਏ ਬੋਕੜ ਸਾਂਝਾ
ਜਿਨਕੋ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮਾਂਜਾ ਧਰਮ ਰਾਏ ਦਰ ਕਾਗਦ ਪਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹੱਲਾ ਚੌਥਾ ਸਤਸੰਗਤ ਸਾਧ ਪਾਈ ਬੜਪਾਗੀ ਮਨ ਚਲ ਤੋ ਪਿਓ ਉਰੂੜਾ ਅਨਤ ਨਵਾਜੇ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚ ਪੀੜਾ ਰਾਓ ਸਾਗਤ ਬੰਦ ਪਏ ਹਾ ਮਾਇਆ ਬਿਕ ਸੰਚੇ ਜਹੇ ਚ ਕੀੜਾ ਹਰ ਕੇ ਅਰਥ ਕਰਤ ਨ ਸਾਕੇ ਜਮ ਕਾਲ ਸਹੇ ਸਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਗੋ ਸਰਦਾ ਲਾਏ ਬਖਤੂੜਾ ਹਲਤ ਪਲਤ ਹਰ ਸੋਭਾ ਪਾਵੇ ਹਰ ਰੰਗ ਲਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ ਅਖਣ ਹਰਿਓ ਮਨ ਰੂੜਾ ਜੈ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਗਮ ਪਾਰਾ ਜਿਸ ਸਿਮਰ ਦੁੱਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲੀਏ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਤਾਰੇ ਹਰ ਹਰ ਅਮਤ ਬਚਨ ਸੁਣਾਵੋ ਗੁਰ ਮਿਲੀਏ ਪ੍ਰਗਟ ਹੋਈ ਰਾਮ ਮਨ ਸੁਦਨ ਹਰ ਮਾਧੋ ਪ੍ਰਾਣਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਿਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜੈ ਸ੍ਰੀ ਮਹੱਲਾ ਚੌਥਾ ਹਰ ਹਰ ਹਰ ਹਰ ਹਰ ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ ਹਰ ਭਗਤ ਦਰਡਾਵੋ ਹਰ ਹਰ ਨਾਮ ਅਮਾਹਾ ਰਾਮ ਹਰ ਹਰ ਨਾਮ ਦਿਆਲ ਤਿਆ ਹਰ ਕੇ ਰੰਗ ਸਦਾ ਗੁਣ ਕਹਾ ਹਰ ਹਰ ਹਰ ਹਰ ਦਸ ਉਮਰ ਪਾਵੋ ਮਿਲ ਸਤਸੰਗਤ ਉਮਾਹਾ ਰਾਮ ਓ ਸਖੀ ਹਰ ਮੇਲ ਮਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਤਾਰ ਗੁਰ ਮੇਲੋ ਗੁਰ ਮਿਲੀਏ ਹਰ ਉਮਾਹਾ ਰਾਮ ਹਰ ਕੀਰਤ ਜਿਸ ਗਮ ਥਾ ਕਿਨ ਕਿਨ ਰਾਮ ਨਾਮ ਗੋਬਾਹਾ ਮੋਕੋ ਤਾਰ ਕਿਰਪਾ ਮਿਲੀਏ ਗੁਰਦਾਤੇ ਨਾਨਕ ਭਗਤ ਉਮਾਹਾ ਰਾਮ ਜੈ ਸ੍ਰੀ ਮਹੱਲਾ ਚੌਥਾ ਰਸ ਰਸ ਰਾਮ ਰਸਾਲ ਸਲਾਹਾ ਮੰਤਰ ਨਾਮ ਪੀਨਾ ਲੈ ਲਾਹਾ ਖਿਨ ਖਿਨ ਭਗਤ ਕਰੇ ਦਿਨ ਰਾਤੀ ਗੁਰਮੁਖ ਭਗਤ ਮਹਾ ਰਾਮ ਹਰ ਹਰ ਗੁਣ ਗੋਬਿੰਦ ਜਪਾਹਾ ਮੰਤਨ ਜੀਤ ਸ਼ਬਦ ਲੈ ਲਾਹਾ ਗੁਰਮੁਖ ਪੰਚ ਦੂਤ ਵਸ ਆਵੇ ਮਨ ਤਨ ਹਰ ਮਹਾ ਰਾਮ ਨਾਮ ਰਤਨ ਹਰ ਨਾਮ ਜਪਾਹਾ ਹਰ ਗੁਣ ਗਾਏ ਸਦਾ ਲੈ ਲਾਹਾ ਦੀਨ ਦਿਆਲ ਕਿਰਪਾ ਕਰਮਾ ਦੋ ਹਰ ਹਰ ਨਾਮ ਮਹਾ ਰਾਮ ਜਪ ਜਗਦੀਸ ਜਪੋ ਮਨ ਮਾਹਾ ਹਰ ਹਰ ਜਗਨਨਾਥ ਜਗ ਲਾਹਾ ਧਨ ਧਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਉਮਾਹਾ ਰਾਮ ਜੈ ਸ੍ਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜਗਾਹਾ ਆਪੇ ਨਿਰਭਉ ਤਾੜੀ ਲਾਹਾ ਆਪੇ ਹੀ ਆਪ ਆਪ ਵਰਤੇ ਆਪੇ ਨਾਮ ਉਮਾਹਾ ਰਾਮ ਆਪੇ ਦੀਪ ਲੋ ਦੀਪਾਹਾ ਆਪੇ ਸਤਿਗੁਰ ਸੁੰਦ ਮਤਾਹਾ ਆਪੇ ਮਤ ਮਤ ਤਤ ਕਢਾਏ ਜਪ ਨਾਮ ਰਤਨ ਉਮਾਹਾ ਰਾਮ ਸਖੀ ਮਿਲੋ ਮਿਲ ਗੁਣ ਗਾਵਾਹਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਪਾਈ ਹਰ ਹਰ ਨਾਮ ਉਮਾਹਾ ਰਾਮ ਆਪੇ ਬਟਦਾਣਾ ਆ ਬਟਸਾਹਾ ਗੁਰਮੁਖ ਪੂੰਜੀ ਨਾਮ ਬੈਸਾ ਹਰ ਹਰ ਦਾਤ ਕਰੋ ਪ੍ਰਭ ਪਾਵੇ ਗੁਰ ਨਾਨਕ ਨਾਮ ਉਮਾਹਾ ਰਾਮ ਜੈਸੀ ਮਹੱਲਾ ਚੌਥਾ ਮਿਲ ਸੰਸੰਗ ਸੰਗੋ ਰਾਹਾ ਪੂੰਜੀ ਨਾਮ ਗੁਰਮੁਖ ਬੈਸਾ ਹਰ ਹਰ ਕਿਰਪਾ ਧਾਰ ਮਰਸੂਦਨ ਮਿਲ ਸਤਸੰਗ ਉਮਾਹਾ ਰਾਮ ਹਰ ਗੁਣ ਬਾਣੀ ਸੁਣ ਸੁਣਾਹਾ ਕਰ ਕਿਰਪਾ ਸਤਿਗੁਰੂ ਮਿਲਾਹਾ ਗੁਣ ਗਾਵੈ ਗੁਣ ਬੋਲੈ ਬਾਣੀ ਹਰ ਗੁਣ ਜਪ ਉਮਾਹਾ ਰਾਮ ਸਭ ਤੀਰਥ ਬਰਤ ਜਗ ਪੁਨ ਤੋ ਲਾਹਾ ਹਰ ਨਾਮ ਚੁਸ ਪੂਜਾ ਪੋਜਾਹਾ ਹਰ ਹਰ ਅਤੁਲ ਤੋਲ ਅਤਪਾਰੀ ਗੁਰਮਤ ਜਪ ਉਮਾਹਾ ਰਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲ ਬਿਕ ਮੈਲ ਪਾਪ ਤੋ ਬਾਹਾ ਦੀਨ ਦਿਆਲ ਹੋ ਜਨ ਉਪਰ ਦੇ ਨਾਨਕ ਨਾਮ ਉਮਾਹਾ ਰਾਮ ਜੈ ਸ੍ਰੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ ਕੋਈ ਜਿਹਾ ਨੇ ਕਵਨ ਇਹਾਂ ਜਗਮੀਤ ਤੇ ਸੋਏ ਕਿਰਪਾਲ ਸੋਈ ਪਿਛੜੇ ਤਾਂ ਕੀ ਨਿਰਮਲ ਰੀਤ ਰਹੋ ਮਾਤ ਪਿਤਾ ਬਨਤਾ ਸਤਬੰਧ ਅਪੀਸ਼ਟ ਮੀਤ ਅਰ ਪਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੋ ਖੁਨ ਸਹਾਈ ਮੁਕਤ ਮਾਲ ਕਨਕ ਨਲ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਂ ਹਾਂ ਕਰਤ ਬਿਹਾਨੀ ਅਵਧਾ ਤਾਂ ਮੈਂ ਸੰਤੋਖ ਨ ਪਾਇਆ ਹਸਤ ਰਥ ਅਸਵ ਪਵਨ ਤੇਜ ਤੁਣੀ ਪੂਮਨ ਚ ਤਰਾਂਗਾ ਸੰਗ ਨਾ ਚਾਲਿਓ ਇਨ ਮੈਂ ਕੁਛੇ ਊਟ ਸਦਾਇਓ ਨਾਂਗਾ ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ ਤਾ ਕੇ ਹਰ ਹਰ ਗਾਈਏ ਨਾਨਕੀ ਹਸੋ ਖਾ ਕੇ ਮੁਖ ਪੂਜਲ ਸਤਸੰਕਨ ਕੇ ਪਾਈਏ ਜੈ ਸ੍ਰੀ ਮਹੱਲਾ ਪੰਜਵਾਂ ਕਰ ਤੀਜਾ ਦੋਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦੋ ਦੇਹ ਸੰਦੇਸਰੋ ਕਹੀਓ ਪ੍ਰਿਯ ਕਹੀਓ ਪਿਸਮ ਬਈ ਮਾਂ ਬੋਬਿਤ ਸੁਨਤੇ ਕੋ ਸੁਹਾਗਨ ਸਹੀਓ ਰਹੋ ਕੋਹ ਕਹਿ ਤੋ ਸਾ ਬਾਹਰ ਬਾਰ ਕੋਹ ਕਹਿ ਤੋ ਸਾ ਮਈਓ ਵਰਨਾ ਇਸੇ ਚੈਨ ਲਿਖੀਏ ਸੋ ਹਾਗਨ ਸਾਥ ਵਜਈਓ
ਸਰਨ ਵਾਸੀ ਕਟਕਟ ਵਾਸੀ ਰੇਪ ਨਹੀਂ ਅਰਪਈਓ ਨਾਨਕ ਕੈਤ ਸਨੋ ਰੇ ਲੋਗਾ ਸੰਤ ਰਸਨ ਕੋਈ ਵਸਈਓ ਜੈ ਸ੍ਰੀ ਮਹਲਾ ਪੰਜਵਾਂ। ਤੀਰਿਓ ਸੁਨ ਤੀਰਿਓ ਪ੍ਰਭ ਕੋ ਰਹੋ ਜੀ ਪ੍ਰਾਣ ਮਨ ਤਨ ਸਰ ਬਰਪਿਓ ਨੀਰਿਓ ਪੇਕ ਪ੍ਰਭ ਕੋ ਨੀਰਿਓ ਬੇਸੁਮਾਰ ਬੇਅੰਤ ਬੜਦਾਤਾ ਮਨੇ ਹੀਰਿਓ ਪੇਕ ਪ੍ਰਭ ਕੋ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨਸਾ ਪੂਰਿਓ ਜਪ ਪ੍ਰਭ ਕੋ। ਗੁਰਪ੍ਰਸਾਦ ਨਾਨਕ ਮਨ ਵਸਿਆ ਦੁਖ ਨਾ ਕਬੂ ਚੂਰਿਓ ਬੁਝ ਪ੍ਰਭ ਕੋ ਜੈ ਸ੍ਰੀ ਮਹਲਾ ਪੰਜਵਾਂ। ਲੋੜੀਂਦਾ ਸਾਜਨ ਮੇਰਾ ਕਰ ਕਰ ਮੰਗਲ ਗਾਵੋ ਨੀਕੇ ਕਰਕਟ ਤਸੇ ਵਸੇਰਾ ਰਹੋ ਸੁਖ ਰਾਧਨ ਦੁਖ ਰਾਧਨ ਬਿਸਰ ਕਾਹੂ ਮੇਰਾ ਨਾਮ ਜਪਤ ਕੋਟ ਸੂਤ ਯਾਰਾ ਬਿਨਤੇ ਪਰਮਾ ਦੇਰਾ ਥਾਨ ਥਨੰਤਰ ਸਭਨੀ ਜਾਈ ਜੋ ਜੋ ਸੋ ਸੋ ਤੇਰਾ ਸੰਸੰਗ ਪਾਵੇ ਜੋ ਨਾਨਕ ਬੋਰ ਨਾ ਹੋਵੇ ਫੇਰਾ। ਜੈ ਸ੍ਰੀ ਮਹੱਲਾ ਪੰਜਵਾਂ। ਘਰ ਚੌਥਾ ਦੋ ਪਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਮੈ ਸੁਖ ਪਾਇਓ ਗੁਰ ਆ ਗਿਆ ਤਜੀ ਸਿਆਨਪ ਚਿੰਤ ਵਸਾਰੀ ਅਹਮ ਛੋੜੋ ਹੈ ਕਿਆ ਗਿਆ ਰਹਾਓ ਜੋ ਦੇਖੋ ਤੋ ਸਗਲ ਮੋਹ ਮੋਹਿਓ ਤੋ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟੈਰ ਲਾਇਓ ਤੋ ਚਮ ਛੋਟੀ ਮੋਰੀ ਲਾਗ ਤਰਿਓ ਸਾਗਰ ਪਾਵਕ ਕੋ ਜੋ ਸੰਤ ਪਿਟੇ ਫਣ ਭਾਗ ਜੇ ਨਾਨਕ ਸਭ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ ਜੈ ਸ੍ਰੀ ਮਹੱਲਾ ਪੰਜਵਾਂ। ਮਨ ਮੈਂ ਸਤਿਗੁਰ ਧਿਆਨ ਕਰਾ ਦ੍ਰਿੜੋ ਗਿਆਨ ਮੰਤਰ ਹਰਨਾਮਾ ਪ੍ਰਭ ਜੀਓ ਮਿਆ ਕਰਾ ਰਹਾਓ ਕਾਲ ਜੰਜਾਲ ਔਰ ਮਹਾਂ ਜੰਜਾਲਾ ਛੁਟਕੇ ਜਮੈ ਠਰਾ ਆਇਓ ਦੁਖ ਹਰਨ ਸਰਨ ਕਰਨ ਪਤ ਗਿਓ ਚਰਨ ਸਰਾ ਨਵ ਰੂਪ ਹਿਓ ਨਾਭ ਰੂਪ ਪਿਓ ਸਾ ਸੰਗ ਪਵਨਿਤ ਪਾਰ ਪਰਾ ਅਭਿਉ ਪਿਓ ਕਥੀਓ ਪਰਮਾ ਕੋ ਨਨਕ ਅਜਰ ਜਰਾ ਜੈ ਸ੍ਰੀ ਮਹੱਲਾ ਪੰਜਵਾਂ। ਜਾ ਕੋ ਬਿਉ ਭਏ ਗੋਬਿੰਦ ਸੁਹਾਈ ਸੂਖ ਸਹਿਜ ਆਨੰਦ ਸਗਲ ਸਿਉ ਬਾਕੋ ਵਿਆਹ ਨ ਖਾਈ ਰਹੋ ਦੀਸੈ ਸੰਗ ਦੀਸੈ ਸਭ ਸੰਗ ਰਹਿ ਰੇਪਾ ਨਿਓ ਪਾਪਿਓ ਨਮਾਈ ਏਕਾ ਰੰਗ ਤਤਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਿਆ ਮਿਆ ਕਿਰਪਾ ਠਾਕੁਰ ਕੀ ਸਹੀ ਸੰਤ ਸੁਭਾਈ ਤਿੰਨ ਕੇ ਸੰਗ ਨਾਨਕ ਸਤਰੀਏ ਜਿਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਹੱਲਾ ਪੰਜਵਾਂ। ਗੋਬਿੰਦ ਜੀਵਨ ਪ੍ਰਾਣ ਤਨ ਰੂਪ ਗਿਆਨ ਮੋਹ ਮਗਨ ਮਹਾਪ੍ਰਾਣੀ ਅੰਧਿਹਾਰੇ ਮੈਂ ਦੀਪ ਰਹੋ ਸਫਲ ਦਰਸ਼ਨ ਤੁਮਰਾ ਪ੍ਰਪ੍ਰੀਤਮ ਚਰਨ ਕਮਲ ਆਨੂਪ ਅਨਕ ਬਾਰ ਕਰੋ ਤੈ ਬੰਧਨ ਮਨ ਚੁਰਾਇਓ ਰੂਤੂਪ ਹਾਰ ਪਰਿਓ ਤੁਮਰੇ ਪ੍ਰਭ ਦੁਆਰੇ ਦ੍ਰਿੜ ਕਰ ਗਈ ਤੁਮਾਰੀ ਲੂਕ ਕਾਢ ਲਿਓ ਨਾਨਕ ਆਪਣੇ ਕੋਸ ਸੰਸਾਰ ਪਾਕ ਕੇ ਕੂਪ। ਜੈ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉ ਦੇਵੇ ਜੋਰ ਚਰਨ ਗਹੋ ਪਕੋ ਸੁਬਰਸਨਾ ਦੀਜੇ ਪ੍ਰਾਣ ਕੋਰ ਰਹੋ ਮੰਤ ਨਿਰਮਲ ਕਿਰਤ ਕੇ ਆਰੋ ਹਰ ਸਿੰਚੇ ਸੁਧਾ ਸੰਜੋਰ ਅਹ ਰਸਮੈ ਮਗਨ ਹੋਤ ਕਿਰਪਾ ਤੇ ਮਹਾਂ ਭਿਖਿਆ ਤੇ ਜੋਰ ਆਇਓ ਸਰਨ ਦੀ ਤੂੰ ਪੰਜਨ ਜਿਤਵੋ ਤੁਮਰੀ ਓਰ ਅਪਹਿ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ। ਜੈ ਸ੍ਰੀ ਮਹੱਲਾ ਪੰਜਵਾਂ। ਚਾਤਰਕ ਚਿਤਵਤ ਬਰਸਤ ਬੇਹੋ ਕਿਰਪਾ ਸਿੱਧ ਕਰਨਾ ਪ੍ਰਭ ਤਾਰੋ ਹਰ ਪ੍ਰੇਮ ਭਗਤ ਕੋ ਦੇਹੋ ਰਹੋ ਅਨਕ ਸੂਖ ਚੌਕੀ ਨੇ ਚਾਤੰਦ ਪੂਰਨ ਪੇਖ ਤੇ ਹੋ ਆਨ ਪਾਵਨਾ ਜੀਵ ਤਮੀਨਾ ਬਿਰਜਨ ਵਰਨਾ ਤੇ ਹੋ ਹਮ ਅਨਾਥ ਅਸਰ ਨੇ ਆਪਣੀ ਕਿਰਪਾ ਕਰੇ ਹੋ ਚਰਨ ਕੋ ਨਾਨਕ ਰਾਧੇ ਤਿਸਵਨ ਆਨ ਨ ਕੇਹ। ਜੈ ਸ੍ਰੀ ਮਹੱਲਾ ਪੰਜਵਾਂ। ਮੰਤਨ ਵਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਦੁ ਸਤਸੰਗ ਭੇਟੇ ਪੂਰਨ ਪੁਰਖ ਸੁਜਾਨ ਰਹੋ ਪ੍ਰੇਮ ਠਗਾਰੀ ਜਿਨ ਕੋ ਪਾਈ ਤਿੰਨ ਰਸ ਪੀਓ ਪਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਖਬਣ ਹਮਾਰੀ ਲਾਏ ਲਏ ਲੜਦਾਸ ਜਨ ਆਪਣੇ ਉਧਰੇ ਉਧਰਨ ਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ। ਜੈ ਸ੍ਰੀ ਮਹੱਲਾ ਪੰਜਵਾਂ। ਆਏ ਅਨਕ ਜਨ ਭਰਮ ਸਰਨੀ ਉਧਰ ਦੇ ਅੰਧਕੂਪ ਤੇ ਲਾਵੋ ਆਪਣੀ ਚਰਨੀ ਰਹੋ ਗਿਆਨ ਤੇ ਅਨਕ ਚ ਕਰਮ ਨਾ ਜਾਣ ਨਾਹਿਨ ਨਿਰਮਲ ਕਰਨੀ ਸਾਧ ਸੰਕੇ ਅੰਚਲ ਲਾਵੋ ਬਿਖਮ ਨਦੀ ਜੈ ਤਰਨੀ ਸੁਖ ਸੰਪਤ ਮਾਇਆ ਰਸਮੀਠੇ ਇਹਨੇ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵ ਥਰ ਨਾਮ ਰੰਗ ਅਭਰਣੀ। ਜੈ ਸ੍ਰੀ ਮਹੱਲਾ ਪੰਜਵਾਂ। ਹਰਜਨ ਸਿਮਰੋ ਰਿਦੇ ਰਾਮ ਹਰਜਨ ਕੋ ਅਪਦਾ ਨਿਕਟਣਾ ਆਵੇ ਪੂਰਨ ਦਾਸ ਕੋ ਕਾਮ ਰਹੋ ਕੋਟ ਬਿਗਨ ਬਿਨਸੈ ਹਰ ਸੇਵਾ ਨਿਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਪਾਉ ਕਿਛ ਨਾ ਭਗਵੰਤ ਭਗਤ ਕੋ ਪਾਉ ਕਿਛ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਮ ਚੁਕਰਨੀ ਸੋਈ ਸੋਈ ਬਿਨਸਤ ਖਾਮ ਚਰਨ ਕਮਲ ਹਿਰਦੇ ਗੋ ਨਾਨਕ ਸੁਖ ਸਮੂਹ ਬਿਸਰਾਮ। ਜੈ ਸ੍ਰੀ ਮਹੱਲਾ ਨੌਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪੂਜਿਓ ਮਨ ਮਾਇਆ ਔਰ ਜਾਇਓ ਜਿਉ ਜਿਉ ਕਰਮ ਕੀਓ ਲਾਲਚ ਲਗ ਤਹਿਤੇ ਬੰਧ ਹਾਇਓ ਰਹੋ ਸਮਝ ਨਾ ਪਰੀ ਵਿਖੇ ਰਸ ਰਚਿਓ ਜਾ ਸਰ ਕੋ ਬਿਸਰਾਇਓ ਸੰਗ ਸਵਾਮੀ ਸੋ ਜਾਣਿਓ ਨਾਹਿਨ ਬਨ ਕੋ ਜਿਨ ਕੋ ਤਾਇਓ ਰਤਨ ਨਾਮ ਕਠੀ ਕੇ ਪੀਤਰਤਾ ਕੋ ਗਿਆਨ ਨਾ ਪਾਇਓ ਜੇ ਨਾਨਕ ਭਗਵੰਤ ਭਜਨ ਬਿਨ ਫਿਰਤਾ ਜਨਮ ਗਵਾਇਓ। ਜੈ ਸ੍ਰੀ ਮਹੱਲਾ ਨੌਵਾਂ। ਹਰਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਪਿਓ ਔਰ ਅੰਤਰ ਸਰਨ ਗਈ
ਕਿਰਪਾ ਨਿਧ ਤੇਰੀ ਰਹਾਉ। ਮਹਾਂਪਤਿਤ ਮੁਗਧ ਲੋਭੀ ਪੁਨ ਕਰਤ ਪਾਪ ਅਬਹਰਾ, ਭੈ ਮਰ ਕੋ ਬਿਸਤ ਨਾਹਿਨ ਤੈ ਚਿੰਤਾ ਥਨਜਾਰਾ, ਕੀਓ ਪਾਪ ਮੁਕਤ ਕੇ ਕਾਰਨ ਦੈ ਦਿਸ ਕੋ ਉਠਤਾਇਆ, ਕਠਹੀ ਪੀਤਰ ਬਸੇ ਨਿਰੰਜਨ ਠਾਕੋ ਮਰਮ ਨ ਪਾਇਆ। ਨਾਹਿਨ ਗੁਣ ਨਾਹਨ ਕੁਛ ਜਪ ਤਪ, ਕੌਣ ਕਰਮ ਅਪ ਕੀਜੇ, ਨਾਨਕ ਹਾਰ ਪਰਿਓ ਸਰਨਾਗਤ ਭੈ ਦਾਨ ਪ੍ਰਭ ਦੀਜੇ, ਜੈਤ ਸੀ ਮਹੱਲਾ ਨੌਵਾਂ, ਮਨ ਰੇ ਸਾਚਾ ਗਹੋ ਵਿਚਾਰਾ। ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹੋ ਸੰਸਾਰਾ ਰਹੋ, ਜਾ ਕੋ ਜੋਗੀ ਕੁਝ ਥਾਰੇ ਪਾਏ ਨਹੀਂ ਤਹਿ ਪਾਰਾ, ਸੋ ਸਵਾਮੀ ਤੁਮ ਨਿਕਟ ਪਛਾਣੋ ਰੂਪ ਰੇਖ ਤੇ ਨਿਆਰਾ। ਪਾਵਨ ਨਾਮ ਜਗਤ ਮੈਂ ਹਰ ਕੋ ਕਹੂ ਨਹਿ ਸੰਭਾਰਾ, ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਦ ਤੁਮਾਰਾ। ਜੈ ਸ੍ਰੀ ਮਹੱਲਾ ਪੰਜਵਾਂ, ਛੰਤ ਕਰ ਪਹਿਲਾ, ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਵੰਦਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ ਛੰਤ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖਜੰਤੀਆ, ਤਿਸ ਦਸ ਪਿਆਰੇ ਸਰ ਧਰੀ ਉਤਾਰ, ਇੱਕ ਪੂਰੀ ਦਰਸ਼ਨ ਦੀਜੇ ਨੈਣ ਹਮਾਰੇ, ਪੇਰ ਰੰਗ ਰੰਗਾਰੇ ਚੱਲੇ ਪਿਖੀਨਾ ਤਰੀਜੇ, ਪ੍ਰਭ ਸੋ ਮਨ ਰੀਦਿਆਂ ਜੋ ਜਲ ਮੀਨਾ, ਚਾਤਰ ਜਿਵੇਂ ਤਸੰਤੀਆ, ਜੇ ਨਾਨਕ ਗੁਰਪੂਰਾ ਪਾਇਆ ਸਗਲੀ ਦਿਖਾ ਬਜੰਤੀਆ। ਯਾਰ ਵੇ ਪ੍ਰਿਆ ਹੱਬੇ ਸਖੀਆਂ ਮੁਕੇ ਨਾ ਜੇਹੀਆਂ, ਯਾਰ ਵੇ ਹਿੱਕ ਤੂੰ ਹਿੱਕ ਚਾੜੇ ਹੋ ਕਿਸੇ ਚ ਤੇਰੀਆਂ, ਹਿੱਕ ਤੂੰ ਹਿੱਕ ਚਾੜੇ ਅਨਕ ਪਿਆਰੇ, ਕਰਦੇ ਭੋਗ ਪਿਲਾਸਾ ਤਿਨਾਂ ਦੇ ਇੱਕ ਮਨ ਚੋ ਉਠੰਦਾ ਹੋ, ਕਦ ਪਾਈ ਗੁਣਤਾਸਾ, ਜਿਨੀ ਮੈਂਡਾ ਲੈ ਲਰਜਾਇਆ ਹੋ ਤਿਸ ਆਗੇ ਮਨ ਡੇਹੀਆ, ਨਾਨਕ ਕਹੇ ਸੁਣ ਬਿਨੋ ਸੁਹਾਗਣ ਮੂੰਹ ਦਿਸ ਬਿਖਾ ਪਰ ਕੇਹੀਆ। ਯਾਰ ਵੇ ਫਿਰ ਆਪਣਾ ਪਾਣਾ ਤਿਸ ਨੀ ਸੀ ਛੰਦਾ, ਯਾਰ ਵੇ ਤਾਂ ਰਾਵਿਆ ਲਾਲਣ ਤੂੰ ਦਾ ਸੰਦਾ, ਲਾਲਣ ਤੇ ਪਾਇਆ ਆਪ ਗਾਇ ਚਤਨ ਪਾਗ ਮਥਾਣੇ, ਵਾਹਾਂ ਪਕੜ ਠਾਕਰ ਸੋਕੀ ਦੀ ਗੁਣ ਅਵਗੁਣ ਨਾ ਪਛਾਣੇ, ਗੁਣ ਹਾਰ ਤੇ ਪਾਇਆ ਰੰਗ ਬਣਾਇਆ ਤੇ ਸਭੋ ਸੋ ਹੰਦਾ, ਜੇ ਨਾਨਕ ਤਨ ਸੁਹਾਗਣ ਸਾਈ ਜੀ ਸੰਗ ਪਤਾਰ ਬਸੰਦਾ। ਯਾਰਵੇ ਨਿਤ ਸੁਖੇ ਸਹਿੰਦੀ ਸਹਿਮੈ ਪਾਈ, ਵਰ ਲੋੜੀਂਦਾ ਆਇਆ ਵਧੀ ਪਾਦਾਈ, ਵਾਹਾਂ ਮੰਗਲ ਰਸਤੀਆ ਪਿਰ ਤਿਆਲ ਸਭ ਰੰਗੀਆਂ, ਬਟ ਪੱਗ ਪਾਇਆ ਗੁਰਮਲ ਆਇਆ ਸਾਧ ਕੇ ਸਤਸੰਗੀਆ। ਆਸਾ ਮਨਸਾ ਸਗਲ ਪੂਰੀ ਪ੍ਰਿਯ ਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਗੇਂਦੀ ਜਾ ਮੇਰ ਗੁਰ ਭੁਲ ਪਾਈ। ਜੈ ਸ੍ਰੀ ਮਹੱਲਾ ਪੰਜਵਾਂ, ਕਰ ਦੂਜਾ ਛੰਤ, ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਸਲੋਕ ਉੱਚਾ ਗਮ ਪਾਰ ਪ੍ਰਭ ਕਥਨ ਨਜਾਈ, ਕਥ ਨਾਨਕ ਪ੍ਰਭ ਸਰਨਾਗਤੀ, ਰਾਖਣ ਕੋ ਸਮਰਾ ਤੇ ਛੰਤ, ਜਿਉ ਜਾਨਾ ਤਿਉ ਰਾਖਰ ਪ੍ਰਭ ਤੇਰਿਆ, ਕਿਤੇ ਅਸੰਖ ਗੁਣ ਮੇਰਿਆ, ਅਸੰਖ ਗੁਣ ਖਤੇ ਮੇਰੇ, ਤੁਸ ਪੂਰੀਏ ਮੋਹਮਗਨ ਵਿਕਰਾਲ ਮਾਇਆ, ਤੋ ਪ੍ਰਸਾਦੀ ਕੂੜੀਏ, ਲੂਕ ਕਰਤ ਵਿਕਾਰ ਪਿਖੜੇ, ਪ੍ਰਭ ਨਹਿਰੂ ਤੇ ਨੇਰਿਆ, ਬਿਨਵੰਤ ਨਾਨਕ ਦਿਆ ਤਾਰੋ, ਕਾੜ ਪਵਜਲ ਫੇਰਿਆ। ਸਲੋਕ ਨਿਰਤਨਾ ਪਵੇ ਅਸੰਖ ਗੁਣ ਊਚਾ ਪ੍ਰਭ ਕਾ ਨਾਉ, ਨਾਨਕ ਕੀ ਬੇਨੰਤੀ ਮਿਲੇ ਨ ਥਾਵੇ ਥਾਉ ਚੰਤ, ਦੂਸਰ ਨਾ ਹੀ ਠਾਉ ਕੇ ਪਾ ਜਾਈਏ, ਅੱਠ ਪੈਰ ਕਰ ਜੋੜ ਪ੍ਰਭ ਤੇ ਆਈਏ, ਤੇ ਆਏ ਸੋ ਪ੍ਰਭ ਸਦਾ ਆਪਣਾ ਮਨੇ ਚਿੰਦਿਆ ਪਾਈਏ, ਤਜਮਾਨ ਮੋਹ ਬੇਕਾਰ ਦੂਜਾ ਸੋ ਬੁਲਾਈਏ, ਅਰਪ ਮੰਤਨ ਪ੍ਰਭ ਆ ਗਏ ਆਪ ਸਗਲ ਮਿਟਾਈਏ, ਬਿਨਵੰਤ ਨਾਨਕ ਧਾਰ ਕਿਰਪਾ ਸਚਨਾਮ ਸਮਾਈਏ। ਸਲੋਕ ਰੇ ਮਨ ਤਾ ਕੋ ਤੇ ਆਈਏ, ਸਭ ਜਾ ਕੇ ਹਾਥ ਰਾਮ ਨਾਮ ਤਨ, ਸੰਚੀਏ ਨਾਨਕ ਨਿਭੈ ਸਾਥ ਸੰਤ, ਸਾਥੜਿਆ ਪ੍ਰਭ ਇੱਕ ਦੂਸਰ ਨਾ ਹੀ ਕੋਈ ਥਾਨ ਤਨੰਤਰ, ਆਪ ਜਲ ਥਲਪੂਰ ਸੋ ਜਲ ਥਲ ਮਈ ਅਲਪੂਰ ਰਿਹਾ, ਸਰਵਦਾਤਾ ਪ੍ਰਭ ਧਨੀ ਗੋਪਾਲ ਗੋਵਿੰਦ ਅੰਤ ਨਾਹੀ, ਬੇਅੰਤ ਗੁਣਤਾ ਕੇ ਕਿਆ ਗਨੀ, ਪਛ ਸਰਨ ਸਮਾਨੀ ਸੁਖਾ ਗਾਮੀ, ਤਿਸ ਬਿਨਾ ਅਨਹੀ ਕੋਏ, ਬਿਨਵੰਤ ਨਾਨਕ ਦਿਆ ਧਾਰੋ ਤਿਸ ਪ੍ਰਾਪਤ ਨਾਮ ਹੋਏ। ਸਲੋਕ ਚਿਤ ਚਿਤ ਵਿਆ ਸੋ ਮੈਂ ਪਾਇਆ, ਨਾਨਕ ਨਾਮ ਤੇ ਆਏ ਸੁਖ ਸੁਭਾਇਆ ਚੰਤ, ਅਮਨ ਛੂਟ ਗਿਆ ਸੰਧੂ ਸੰਗ ਮਿਲੇ, ਗੁਰਮੁਖ ਨਾਮ ਲਿਆ ਜੋਤੀ ਜੋਤਰ ਲੇ, ਹਰ ਨਾਮ ਸਿਮਰਤ ਮਿਟੇ ਕਿਲ ਬਿਕ ਬੁਝੀ ਤਪਤ ਅਖਾਨਿਆਂ, ਗਹ ਪੁਜਾਲੀ ਨੇ ਦਿਆ ਕੀ ਨੇ ਆਪਣੇ ਕਰਮਾ ਨਿਆ, ਲੈ ਲੰਕਿਆ ਹਰ ਮਲੈ ਜਨਮ ਮਰਨਾ ਦੁੱਖ ਜਲੇ, ਬਿਨਵੰਤ ਨਾਨਕ ਦਿਆ ਤਾਰੀ ਮੇ ਰਡੀ ਨੇ ਇੱਕ ਪਲੇ। ਜੈ ਸ੍ਰੀ ਸੰਤ ਮਹੱਲਾ ਪੰਜਾ, ਪਾਥਾਣੂ ਸੰਸਾਰ ਗਰਭ ਅਟਿਆ, ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ, ਲੋਭ ਮੋਹ ਇਮਾਨ ਬੁੱਢੇ ਮਰਨ ਜੀਤ ਨਾ ਆਵੇ, ਪੁੱਤਰ ਮਿੱਤਰ ਵਿਵਹਾਰ ਬਣਤਾ ਇਹ ਕਰਤ ਬਿਹਾਵੇ, ਕੁਝ ਦਿਵਸੇ ਆਏ ਲਿਖੇ ਮਾਏ ਦੁਖ ਧਰਮ ਤੂੰ ਤੈ ਡਿੱਠਿਆ, ਪਰ ਮੈਂ ਜੁਨ ਸੰਖ ਮੁੰਡੇ ਕਿਰਤ ਕਰਮ ਨਾ ਮਿਟੇ, ਨਾਨਕ ਹਰ ਨਾਮ ਤਨ ਨਹੀਂ ਖੱਟਿਆ, ਉਦਮ ਕਰੇ ਨੇਕ ਹਰ ਨਾਮ ਨਾ ਗਾ ਵਹੀ, ਪਰਮ ਜੁਨ ਜਨਮੇ ਆ ਵਹੀ, ਪਸ਼ੂ ਪੰਖੀ ਸੈਲ ਤਰਵਰ ਗੰਤ ਕਛੂ ਨਾ ਆਵੇ, ਬੀਜ ਬੋਵੈ ਭੋਗ ਭੋਗੇ ਕਿਆ ਆਪਣਾ ਪਾਵੇ, ਰਤਨ ਜਨਮ ਹਾਰੰਤ ਜੂਏ ਪ੍ਰਭ ਆਪਣਾ ਪਾਵੇ, ਬਿਨਵੰਤ ਨਾਨਕ
ਭਰਮ ਫਰਮਾਏ ਕਿਨ ਤਿਕ ਨਾ ਪਾਵੀ ਜੋ ਬਨ ਗਿਆ ਬਤੀਤ ਬਨ ਬੈਠਿਆ ਕਰ ਕੰਪੈ ਲੜੋ ਨਡੀਠਿਆ ਨੈ ਨੈਣ ਦੀ ਸੇ ਬਿਨ ਭਜਨੀ ਸੇ ਛੋਟ ਮਾਇਆ ਚਾਲਿਆ ਕਿਹਾ ਨਾ ਮਾਨੈ ਸਿਰਥਾ ਚਿੰਦ ਮੰਤਨ ਜਾਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨੈ ਨਿਮਿਖ ਮਨ ਮਾ ਬੂਠਿਆ ਬਿਨਵੰਤ ਨਾਨਕ ਕੋਟ ਕਾਗਰ ਬਿਨ ਸਬਾਰ ਨਾ ਝੂਠਿਆ ਚਰਨ ਕਮਲ ਸਰਾ ਨਾਏ ਨਾਨਕੇ ਆਇਆ ਦੁੱਤਰ ਪੈ ਸੰਸਾਰ ਪ੍ਰਭ ਆਪ ਤਰ ਆਇਆ ਮਿਲ ਸਾਧ ਸੰਗੇ ਭਜੇ ਸ੍ਰੀ ਦਰ ਕਰ ਅੰਗ ਪ੍ਰਭ ਜੀ ਤਾਰਿਆ ਹਰਮਾਨ ਦੀਏ ਨਾਮ ਦੀਏ ਅਵਰ ਕੁਛ ਨਾ ਵਿਚਾਰਿਆ ਗੁਣ ਦਾਨ ਅਪਾਰ ਠਾਕਰ ਮਨ ਲੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰਨਾਮ ਭੋਜਨ ਖਾਇਆ ਗੁਣ ਦਾਨ ਅਪਾਰ ਠਾਕਰ ਮਨ ਲੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰਨਾਮ ਭੋਜਨ ਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ

जपियो

بخشش.

ਵੇਚਣ ਅਪਾਰੰ ਮਨ ਬਿਲਾਸ ਸੁਆਦ ਰਸਹਿ ਕਦਾਚ ਨਹਿ ਸਿਮਰੰਤ ਨਾਨਕ ਤੇ ਜੰਦ ਬਿਸਤਾ ਕਿਉਂ ਹੈ ਮੁੱਚ ਅਡੰਬਰ ਹਬ ਕਿਉ ਮੰਜ ਮੁਹਬਤ ਨੇਹ ਸੋ ਸਾਈ ਜੈ ਬਿਸਰੈ ਨਾਨਕ ਸੋਤਨ ਖੇਹ ਪਾਉੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਹਣ ਚੰਦਨ ਸੁਗੰਧ ਲਾਏ ਦੇਸ਼ ਚੰਦਨ ਸੁਗੰਧ ਲਾਏ ਮੋਤੀ ਮਨ ਇੱਛੇ ਸੁਖ ਮਾਣਦਾ ਕਿਚਨਾਹੇ ਵਿਚੂਰੇ ਸੋ ਪ੍ਰਭ ਚਿਤਨ ਆਵਈ ਬਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾਲ ਸਾਧ ਹੋਏ ਕਿਤ ਬਿਦ ਮਨ ਧੀਰੇ ਸਲੋਕ ਚਰਨ ਕਮਲ ਬਿਰਹੰ ਕੋ ਜੰਤ ਬੈਰਾਗੀ ਦਿਸਹਿ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗ ਮਹਿ ਮਨ ਸਾਈ ਮੁਖ ਉਚਾ ਪਤਾ ਹਵੇ ਲੋਹ ਨਾਨਕ ਹਬ ਅਡੰਬਰ ਕੂੜਿਆ ਤੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਤੁਚੀ ਝੁੰਪੜੀ ਕੀ ਸਭ ਚਿੰਨਾ ਜਾਤ ਨ ਪਤ ਨ ਆਦਰੋ ਉਦਿਆਨ ਪਮਿਨਾ ਮਿੱਤਰ ਨ ਇੱਟ ਤਨ ਰੂਪਹੀਣ ਸਕ ਨ ਸਿੰਨਾ ਰਾਜਾ ਸਿੱਖ

ਵਿਚਾਰਾ ਜੰਤ ਜਾਂ ਆਪ ਭੁਲਾਇਆ ਚਲੋਕ ਬਸੰਤ ਸਵਰਗ ਲੋਕ ਹੈ ਜਿਸਨੇ ਪਿਛਵੀ ਨਭ ਖੰਡਣਾ ਹੈ ਬਸੰਤ ਹਰ ਗੋਪਾਲ ਹੈ ਨਾਨਕ ਦੇ ਪ੍ਰਾਣੀ ਉਦਾਨ ਪਰਮਣਾ ਹੈ ਕੌਸਕ ਕੋਟ ਸਮਾਸਿਆ ਇਤਨ ਆਵਸ ਨਾਓ ਨਾਨਕ ਘੋੜੀ ਨਰਕ ਬਰਾਬਰੇ ਉਹ ਜੜ ਸੋਈ ਸਾਓ ਪੌੜੀ ਮਹਾਂ ਉਦਿਆਨ ਨਗਰ ਘਰ ਮਾਨਿਆ ਝੂਠ ਸਮਗਰੀ ਪੇਖ ਸੱਚ ਘਰ ਜਾਣਿਆ ਕਾਮ ਕ੍ਰੋਧ ਅਹੰਕਾਰ ਸਿਰੇ ਦੇਵਾਨਿਆ ਸਿਰ ਲਗਾ ਜਮ ਡੰਡ ਪਾਪ ਚਤਾਨਿਆ ਜਿਨ ਪੂਰੇ ਗੁਰਦੇਵ ਫਿਰੇ ਸਹਿਤਾਨਿਆ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਸਹਿ ਸੰਚਤ ਵਿਖਿਆ ਚਲਨ ਚਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਕੰਦਲੋ ਕੀ ਭੋਲੋ ਸੁਮਾ ਦਿਸਮ ਸੋਹਣਾ ਹੱਟ ਨਾ ਲਹਿੰਦਲੋ ਮੁੱਲ ਨਾਨਕ ਸਾਥਨਾ ਜੁਲੀ ਜੁਲੀ ਮਾਇਆ ਪੌੜੀ ਚੱਲਦਿਆ ਨਾਨ ਨ ਚੱਲੇ ਸੋ ਕਿਉ ਸੰਜੀਐ ਇਸਕਾ ਕਹ ਕਿਆ ਯਤਨ ਜਿਸੇ ਵੰਜੀਐ ਹਰ ਵਿਸ਼ਰੈ ਹੈ ਕਿਉ ਸਿਰ ਪਿਤਾਵੇ

ਪਿਰੜੀ ਸੱਚ ਸਿਓੜੀ ਸਤ ਬਲਿਹਾਰੀ ਸਿਨਾ ਜੇ ਸੁਣਤੇ ਹਰ ਕਥਾ ਪੂਰੇ ਸੇ ਪ੍ਰਧਾਨ ਨਿਭਾਵੇ ਪ੍ਰਥਾ ਹਰ ਜਸ ਲਿਖੇ ਬਿਆਸ ਸੁਹ ਹੈ ਸੀ ਹਥਾ ਚਰਨ ਪੁਨੀਤ ਪਵਿੱਤਰ ਚਾਲੇ ਪ੍ਰਭ ਪਥਾ ਸੰਤਾ ਸੰਗ ਉਧਾਰ ਸਗਲਾ ਦੁਖ ਲਥਾ ਲੋਕ ਭਾਵੀ ਉਦੋਦ ਕਰਮ ਹਰ ਰਮਣ ਸੰਜੋਗ ਪੂਰਨ ਹੈ ਗੋਪਾਲ ਦਰਸ ਭੇਟਮ ਸਫਲ ਨਾਨਕ।

ਹਰ ਹਰ ਧਿਆਏ ਹਰ ਜਸ ਨਿਤ ਸੁਣ ਸਲੋਕ ਦਇਆ ਕਰਨ ਦੁਖ ਹਰਣ ਉਚਰਣ ਨਾਮ ਜੀਸਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਪਾਹੇ ਬੁਲੰਦਰੀ ਬੁਝ ਗਈ ਖੰਦਰੋ ਪ੍ਰਭ ਆਪ ਜੀਨੋ ਪਾਈ ਮੇਦਨੀ ਨਾਨਕ ਸੁਰ ਭਵ ਜਾਪ ਪੌੜੀ ਜਾ ਪ੍ਰਭ ਪੈ ਦਇਆਲ ਨਾ ਬੈਪੇ ਮਾਇਆ।

ਪ੍ਰਾਪਤ ਤਾਂ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਛੋਹਰੇ ਤੁਮਰੇ ਸੁਪ੍ਰਭ ਅਮਰੋ ਮੀਰਾ ਨਾਨਕ ਬਾਰ ਤੁਮ ਮਾਤ ਪਿਤਾ

ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾ ਸੰਤ ਪਾਚੇ ਪਰਿਓ ਰਾਖ ਲਿਓ ਏ ਬਾਰੀ ਟੋਡੀ ਮਹਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਾਓ ਜੋ ਮਾਗੇ ਸੋਈ ਸੋਈ ਪਾਵੈ ਸਿਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹ ਤੇ ਛੂਟੈ ਤਵ ਜਲ ਜਗਤ ਸਰਾਇਣ ਖੋਜਤ ਖੋਜਤ ਤਦ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਮਲਾਸੀ ਖਿਮ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਟੂਡੀ ਮਹਲਾ ਪੰਜਵਾ ਨਿੰਦ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪਾਪੇ ਦਯਾਲਾ ਸੇਵਕੇ ਬਾਣ ਸਿਰ ਕਾਟਿਓ ਰਾਓ ਕਾਲ ਜਲ ਜਮ ਜੋਹੇ ਨ ਸਾਕੈ ਸੱਚ ਕਾ ਪੰਥਾ ਕਾਟਿਓ ਖਾਦ ਖਰਚ ਕਿਛ ਨਿਖੁਟਤ ਨਾਹੀ ਰਾਮ ਰਤਨ ਤਨ ਖਾਟਿਓ ਪਸਮਾ ਪੂਤ ਹੋਆ ਕਿਨ ਪੀਸਰ ਆਪਣਾ ਕੀਆ ਪਾਇਆ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖੇ ਲੋਕ ਸਵਾਇਆ ਟੋਡੀ ਮਹਲਾ ਪੰਜਵਾ ਕਿਰਪਨ ਤਨ ਮਨ ਕਿਲਪਕ ਭਰੇ ਸਾਹ ਸੰਗ ਭਜਨ ਕਰ ਸਵਾਮੀ ਢਾਕਣ ਕੋ ਇਕ ਹਰੇ ਰਾਓ ਅਨਕ ਚਿਦਰ ਬੋਹਤ ਇਹ ਛੁਟਕਤ ਥਾਮ ਨਾ ਜਾਹੀ ਕਰੇ ਜਿਸਕਾ ਬੋਹਤ ਸਾਰਾ ਦੇ ਖੋਟੇ ਸੰਗ ਖਰੇ ਗਲੀ ਸੈਲ ਉਠਾਵਤ ਚਾਹੇ ਓਏ ਊਹਾ ਹੀ ਹੈ ਧਰੇ ਜੋਰ ਸਖਤ ਨਾਨਕ ਕਿਛ ਨਾਹੀ ਪਰ ਰਾਖੋ ਸਰਨ ਪਰੇ ਟੁੱਡੀ ਮਹਲਾ ਪੰਜਵਾ ਹਰ ਕੇ ਚਰਨ ਕਮਲ ਮਨ ਸਿਆਓ ਕਾਢ ਕੁਠਾਰ ਪੇ

ਠੋਡੀ ਮਹੱਲਾ ਪੰਜਵਾ ਮਾਈ ਚਰਨ ਗੁਰ ਮਿੱਠੇ ਵੱਡੇ ਭਾਗ ਦੇਵੇ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਚੁੱਤ ਵਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਤਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਹੁ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭ ਮੂਠੇ ਟੋਡੀ ਮਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੂਰ ਭਲੋ ਹਮਾਰਾ ਰਹਾਓ ਗੁਰਪੂਰਾ ਭੇਟਿਓ ਵਡਭਾਗੀ ਜਾ ਕੋ ਅੰਤ ਨਾ ਪਾਰ ਅਵਾਰਾ ਕਰ ਗਏ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨੇ ਪੁਨੇ ਨਮਸਕਾਰਾ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੇ ਹਰ ਸਿਮਰਤ ਬਿਨਸੇ ਸਭ ਦੁੱਖ ਰਾਵ ਕੋਟ ਜਨਮ ਕੇ ਕਿਲ ਬਿਖ ਨਾਸੇ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਦੇ ਉੱਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੇ ਉਰਧਾਰੇ ਸਿਮਰ ਸਿਮ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬੌਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹ ਆਪਣੀ ਅਦਮਾਈ ਉਰਜਿਓ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕੋ ਸਾ ਜਾਣ ਕੈ ਤਾ ਸਿਰ ਰੁਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬੂ ਹੋਤ ਜੋ ਸੰਗ ਸਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਏ ਅਨਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾਹ ਕੋਈ ਬੋਲੇ ਦੂਰ ਜਲ ਕੀ ਮਛਲੀ ਚਰੇ ਕਜੂਰ ਕਾਏ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ ਰਹਾਓ ਪੰਡਤ ਹੋਏ ਕੈ ਵੈਦ ਬਖਾਨੇ ਮੂਰਖ ਨਾਮ ਦਿਓ ਰਾਮੇ ਜਾਣੇ ਕੌਣ ਕੋ ਕਲੰਕ ਰਿਓ ਰਾਮ ਨਾਮ ਲੇਤੀ ਪਦ ਪਵਤ ਭਏ ਰਾਮ ਕਹਿਤੀ ਰਹਾਓ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ ਇਕਾਸੀ ਬ੍ਰਤ ਰਹੇ ਕਾਏ ਕੋ ਤੀਰਥ ਜਾਈ ਭੰਤ ਨਾਮ ਦਿਓ ਸੁਕ੍ਰਿਤ ਸੁਮਤ ਭਏ ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਏ ਤੀਨ ਚੰਦੇ ਖੇਲ ਆਛੇ ਰਾਵ ਕੁੰਭਾਰ ਕੇ ਕਰ ਆਂਡੀ ਆਛੇ ਰਾਜਾ ਕੇ ਕਰ ਸਾਂਡੀ ਗੋ ਬਾਮਨ ਕੇ ਕਰ ਰਾਂਡੀ ਆਛੇ ਰਾਂਡੀ ਸਾਂਡੀ ਗਾਂਡੀ ਹੋ ਬਾਣੀ ਏ ਕੇ ਕਰ ਹੀਂਗ ਆਛੇ ਭੈ

ਵਾਲ ਵਦ ਭਗਤ ਹਮ ਚੁਬ ਕੀ ਲਗਾ ਪਲ ਬੇ ਨਜ਼ਰ ਬੇਬਾਕਾ ਨਾਨਕ ਬਗਿਓ ਅਦ ਜਨ ਤੁਰਾਂ ਤੇਰੇ ਚਾਕਰਾਂ ਪਾਖਾਕ।

ਚੜਨਾ ਚੰਦਨ ਭਗਤਾਂ ਜੋਤ ਨੇਹੀ ਸਰਬੇ ਪਰਮਲ ਕਰਨਾ ਕੀ ਪੱਟ ਭਾਂਡਾ ਕਹੇ ਨਾ ਕੋਈ ਐਸਾ ਭਗਤ ਵਰਨ ਮਹਿ ਹੋਏ ਤੇਰੇ ਨਾਮ ਨਿਵੇ ਰਹਿ ਲਿਵ ਲਾਏ ਨਾਨਕ ਤਿੰਨ ਦਰ ਭੀਖਿਆ ਪਾਏ ਤਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਜਾਏ। ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੋ ਕੁਰਬਾਨੇ ਜਾਓ, ਤਿਨਾ ਕਹਿ ਲਾ ਜੋ ਤੇਰਾ ਨਾਓ।

ਸਮਾਓ ਹੁਕਮ ਸਭ ਵਰਤਨੇ ਸੱਚ ਸਾਹਿਬ ਸਾਚਾ ਖੇਲ ਸਭ ਹਰਤਨੀ ਸਲਾਹਿਓ ਸਭ ਸਭ ਉਪਰ ਹਰਤਨੀ ਜਿਸ ਨਾਹੀ ਕੋਈ ਸਰੀਕ ਇਸ ਲੇਖੇ ਹੋ ਗਨੀ ਰਹੋ ਪੌਣ ਪਾਣੀ ਧਰਤੀ ਆਕਾਸ ਕਰ ਮੰਦਰ ਹਰ ਬਨੀ ਵਿੱਚ ਵਰਤੇ ਨਾਨਕ ਆਪ ਝੂਠ ਕਹੋ ਕਿਆ ਗਨੀਤ ਲੰਘ ਮਹੱਲਾ ਚੌਥਾ ਨਿਤ ਨੈ ਪਲ ਕਰਮ ਕਮਾਏ ਵਪਾਵੇ ਦੁਰਮਤੀਆ ਜਬ ਆਣੇ ਵੱਲ ਵੰਚ

ਸਭ ਝੂਠ ਮੇਰੇ ਮਨ ਧਿਆਏ ਰਾਮਾ ਰਾਵ ਸਾ ਵੇਲਾ ਚਿਤ ਨਾ ਆਵੇ ਜਿਤ ਆਏ ਕੰਟਕ ਕਾਲ ਗਰਸੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੇ ਵਸੈ ਤਲੰਗ ਮਹਲਾ ਪੰਜਵਾਂ ਘਰ ਪਹਿਲਾ

ਭਾਵੇ ਤੇਰੀ ਬੰਦਗੀ। ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ, ਆਪੇ ਬੋ ਰੰਗੀ ਜੋ ਤਿਸ ਭਾਵੇ ਨਾਨਕਾ। ਸਾਹਿਬ

ਭਿੱਖਿਆ ਚਾਲੇ ਸਤਿਗੁਰ ਭਾਏ ਭਵੇ ਨਾ ਭਿੱਖਿਆ ਜਾ ਕੋ ਮੈਲ ਹਜੂਰ ਦੂਜੇ ਨਿਵੇ ਕਿਸ ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ।

ਪਾਈਏ। ਸਤਿਗੁਰ ਭੇਟੇ ਤਾਂ ਸਹਿਸਾ ਟੁੱਟੇ ਧਾਵਤ ਵਰਜ ਰਹਾਈਏ। ਨਿਜਰ ਜਰੇ ਸਹਿਜ ਧੁਨ ਲਾਗੇ ਘਰ ਹੀ ਪਰਚਾ ਪਾਈਏ। ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗ ਤਿਵ ਪਾਈਏ। ਨਾਨਕ ਜੀਵ ਤਿਆ ਮਰ ਰਹੀਏ ਐਸਾ ਜੋਗ ਕਮਾਈਏ। ਵਾਜੇ ਬਾਜੋ ਸਿੰਘੀ ਵਾਜੇ ਤੋ ਨਿਰਭਰ ਪਦ ਪਾਈਏ। ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਤੋ ਪਾਈਏ।

ਹਰ ਪ੍ਰਭ ਚਿਤਨ ਆਇਓ ਮਨ ਦੂਜਾ ਭਾਉ ਸਹਿਤ ਲੰਘ ਅਮ ਮੈਲ ਪਰੇ ਦੂਚਾਰੀਆਂ ਹਰ ਰਾਖੋ ਅੰਗੀ ਅੰਗ ਪੁਰ ਅੰਮ੍ਰਿਤ ਹਰ ਸਰ ਪੁਰ ਅੰਮ੍ਰਿਤ ਸਰਨ।

ਕੀਤਾ। ਹਰ ਹਰ ਕਰੇ ਨਿਤ ਕਪਟ ਕਮਾਵੇ, ਫਿਰ ਦਸ ਉਧ ਨਾ ਹੋਈ। ਅਨ ਦਿਨ ਕਰਮ ਕਰੇ ਬਹੁ ਤੇਰੇ, ਸੁਪਨੇ ਸੁਖ ਨਾ ਹੋਈ। ਗਿਆਨੀ ਗੁਰ

ਪੂਜੇ ਏਕ ਸਮਾਹੇ ਸਮਾਏ। ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰਮਤਿ ਨਗਰੀ ਖੋਜ ਕੁਜਾਈ ਹਰ ਹਰ ਨਾਮ ਪਦਾਰਥ ਪਾਈ। ਮੇਰੇ ਮਨ ਹਰ ਹਰ ਸ਼ਾਂਤ ਵਸਾਈ ਇਸ ਨਾਗਨ ਬੁਝੀ ਕਿਨ ਅੰਤ।

ਸਭ ਪਿਆਰਾ ਢੂੰਢ ਢੁੜਾਈ, ਸਤ ਸੰਗਤ ਮਿਲ ਹਰ ਰਸ ਪਾਈ, ਧੁਰ ਮਸਤਕ ਲੇਖ ਲੇਖੇ ਹਰ ਪਾਈ। ਗੁਰੂ ਨਾਨਕ ਤੁੱਟਾ ਮੇਲੇ ਹਰ ਭਾਈ, ਸੂਈ ਮਹੱਲਾ ਚੌਥਾ, ਹਰ ਕਿਰਪਾ ਕਰੇ ਮਨ ਹਰ ਰੰਗ ਲਾਏ।

ਸੁਖ ਰਸ ਚਾਖਿਆ ਨ ਜਾਏ, ਹਉਮੈ ਕਰੇ ਬਹੁਤੀ ਮਿਲੇ ਸਜਾਏ, ਨਜ਼ਰ ਕਰੇ ਤਾਂ ਰਸ ਪਾਵੇ ਨਾਨਕ,

ਸੰਪਦੀ ਦੀ ਪਾਈ। ਉੱਚੋ ਬਿਦਰ ਦਾਸੀ ਸੁਤੇ ਕਿਸਨ ਉਤਰਿਆ ਕਰ ਜਿਸ ਜਾਏ। ਹਰ ਕੀ ਅਕਥ ਕਥਾ ਸੁਣੋ ਜਨ ਭਾਈ,

ਤਿਲਕੜਾਏ ਜਾਂ ਨਾਨਕ ਤਿਨ ਕੋ ਆਂਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਸੂਈ ਮਹਲਾ ਤੀ ਚੌਥਾ।

ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਉ ਧੁਰ ਭਗਤ ਜਨਾ ਕੋ ਬਖਸਿਆ ਹਰ ਅੰਮ੍ਰਿਤ ਭਗਤ ਭੰਡਾਰਾ।

ਤੈ ਹੋਰ ਤੋ ਪਾਏ ਹਰ ਧਨ ਕਿਤੇ ਨਾ ਪਾਈ ਹਰ ਰਤਨੇ ਕਾ ਵਪਾਰੀਆ ਹਰ ਰਤਨ ਵਿਹਾਜੇ ਕੱਚੇ ਕੇ ਵਪਾਰੀਏ ਵਾਕ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜਵੇਰ ਮਾਣਕ ਹਰ ਧਨੇ ਨਾਲ ਅੰਮ੍ਰਿਤ ਵੇਲੇ ਵੱਤੇ ਹਰ ਭਗਤ ਹਰ ਲਿਵਲਾਈ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤਾ ਖਾਏ ਨਿਰ ਖਰਚ ਰਹੇ ਨੁਖੁੱਟੇ ਨਾਹੀ ਪਾਲਤ ਪਾਲਤ ਹਰ ਧਨੇ ਕੀ ਭਗਤਾ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸੱਚਾ ਇਹੋ ਹਰ ਧਨ ਅਗਨੀ ਤਸਕਰੇ ਪਾਣੀਏ ਜਮਦੂਤੇ ਕਿਸੇ ਕਾ ਗਵਾਇਆ ਨਾ ਜਾਈ।

ਵੇਖਿਆ ਧਨ ਸੰਚਿਆ ਤਿਨਾ ਕਾ ਇੱਕ ਵਿਖ ਨਾਲ ਨਾ ਜਾਈ। ਹਲਤੇ ਵਿੱਚ ਸਾਖਤ ਦੁਹੇਲੇ ਭਏ ਹੱਥੋਂ ਛੁੜਕ ਗਿਆ।

ਹੱਦ ਚਲਾਈ। ਇਸ ਹਰ ਧੰਨੇ ਕਾ ਤੋਟਾ ਕਦੇ ਨਾ ਆਵੇ, ਜਨ ਨਾਨਕ ਗੁਰ ਸੋਜੀ ਪਾਏ। ਸੂਹੀ ਮਹੱਲਾ ਚੌਥਾ।

0: ਮਹੱਲਾ ਚੌਥਾ ਘਰ ਸੱਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
1: ਤੁਸੀਂ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਾ ਸੌਕੋ ਤੂੰ ਠਾਕਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰੱਖੋ ਮੇਰੇ ਸਾਹਿਬ ਮੈਂ ਤੁਝ ਬਿਨੈ ਵਰਨਾ ਕੋਈ ਰਹਾਓ ਮੈਂ ਤਾਣ ਦੀਵਾਣ ਤੂੰ ਹੈ ਮੇਰੇ ਸਵਾਮੀ ਮੈਂ ਤੋ ਦਾਗੇ ਅਰਦਾਸ ਮੈਂ ਹੋਰ ਥਾਓ ਨਾਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਚੈ ਬੱਕਰੀ ਸਿੰਘ ਇੱਕ ਥੈ ਥਾਏ ਰੱਖੈ ਮਨ ਹਰ ਜਪ ਭਰਮ ਭਾਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰਿਆ ਵੈ ਤਿਉਂ ਨਾਨਕ ਸਾਧ ਜਨਾ ਜਗਤਾਣ ਸਭ ਪੈਰੀ ਪਾਏ ਸੂਈ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੈ ਕਿਆ ਤੁਧ ਪੈ ਆਪ ਸੁਣਾਈਐ ਬੁਰਾ ਭਲਾ ਤੁਧ ਸਭ ਕੁਛ ਸੂਝੈ ਜਿਹਾ ਕੋ ਭਾਵੈ ਤਿਹੈ ਜਿਹਾ ਕੋ ਕਰੇ ਤਿਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣੈ ਬੁਰਾ ਭਲਾ ਤੁਧ ਸਭ ਕੁਛ ਸੂਝੈ ਤੁਧ ਭਾਵੈ ਤਿਵੈ ਬੁਲਾਵੈ ਰਹਾਉ ਸਮੋ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਨ ਭਗਤ ਕਰਾਈ ਜਿਉਂ ਭਾਵੈ ਤਿਉਂ ਇੱਕ ਨਾ ਸਤਿਗੁਰ ਮੇਲ ਸੁਖ ਪਸਿਨ ਦੇਵੈ ਇੱਕ ਮਨਮੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤੇਹਾ ਕੋ ਹੋਵੈ ਬਿਨ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧਨੋ ਨਿਤ ਧਿਆਏ ਜਿਸਨੂੰ ਤੁਧ ਭਾਵੈ ਤਿਸਨੂੰ ਤੂੰ ਮੇਲੈ ਜਨ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਸ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤਰ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਭਾਏ ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨਕੇ ਹੋ ਮੈਂ ਰੋਗ ਗਾਏ ਰਹਾਉ ਬ੍ਰਹਮਾ ਬਿਸਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹੋ ਮੈਂ ਕਾਰ ਕਮਾਈ ਜਿਨ ਕੀ ਏ ਤਿਸੇ ਨਾ ਚੇਤਾ ਬਪੜੈ ਹਰ ਗੁਰਮੁਖ ਸੋਜੀ ਪਾਈ ਹੋ ਮੈਂ ਰੋਗ ਸਭ ਜਗਤ ਦੇ ਆਪਿਆ ਤੈਨ ਕੋ ਜਨਮ ਮਰਨ ਦੁਖ ਭਾਰੀ ਗੁਰਪ੍ਰਸਾਦੀ ਕੋ ਵਿਰਲਾ ਝੂਟੈ ਤਿਸ ਜਨ ਕੋ ਹੋ ਬਲਿਹਾਰੀ ਜਿਨ ਸਿਰਸਾ ਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਖਸੈ ਗੁਰਮੁਖ ਬ੍ਰਹਮ ਵਿਚਾਰੋ ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰਬ ਜਾਈ ਕਿਛ ਕੀਚੈ ਜੇਕਰ ਸਕੀਐ ਆਪਣਾ ਕੀਤਾ ਕਛੂ ਨਾ ਹੋਵੈ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀ ਉਹ ਸਭ ਕੋ ਤੇਰੇ ਬਸ ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਵੈ ਬਖਸ਼ ਰਹਾਉ ਸਭ ਜੀ ਉਹ ਪਿੰਡ ਦੀਆ ਤੁਦੇ ਆਪੇ ਤੁਦੇ ਆਪੇ ਕਾਰੇ ਲਾਇਆ ਜਿਹਾ ਤੂੰ ਹੁਕਮ ਕਰੇ ਤੇਹ ਤੋਂ ਕਰਮ ਕਮਾਵੈ ਜਿਹਾ ਤੁਧ ਧੁਰ ਲਿਖ ਪਾਇਆ ਪੰਚ ਤਤ ਕਾਰ ਤੁਧ ਸ੍ਰੇਸ਼ਟ ਸਭ ਸਾਜੀ ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ ਇੱਕ ਮਨਮੁਖ ਕਰੇ ਸਿਰ ਹੋਵੇ ਹਰ ਕੀ ਵਡਿਆਈ ਹੋ ਆਖ ਨਾ ਸਾਕਾ ਹੋ ਮੂਰਖ ਮੁਗਧ ਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਣਾਗਤ ਭਿਆ ਜਾਣ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ਕਿਉਂ ਕਾਰ ਸਤਿਗੁਰ ਪ੍ਰਸਾਦ ਬਾਜੀ ਕਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥਮਿਓ ਪਸਾਰਾ ਤਬ ਏਕੋ ਏਕੰਕਾਰਾ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤਹ ਗਇਓ ਕਤ ਹੀ ਤੇ ਆਇਓ ਰਹਾਓ ਜਲ ਤੇ ਉਠੈ ਅਣਕ ਤਰੰਗਾ ਅਣਕ ਭੁੱਖਨ ਕੀਨੇ ਬਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਕੰਕਾਰਾ ਸਹਿਸ ਘਟਾ ਮੈਂ ਏਕ ਆਕਾਸ ਘਟ ਫੁੱਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵੇਕਾਰ ਭਰਮ ਛੁਟੇ ਤੇ ਕੰਕਾਰੋ ਬਿਨਾਸੀ ਬਿਨਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੇ ਹਉ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਸੂਹੀ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਹੋਏ ਤੁਧ ਬਿਨ ਦੂਜਾ ਨਾਹੀ ਕੋਈ ਜੋ ਜਨ ਸੇਵਿਤ ਸਪੂਰਨ ਕਾਜ ਦਾ ਆਸ ਆਪਣੇ ਕੀੜਾ ਖੋਲ ਆਜ ਤੇਰੀ ਸੰਪੂਰਨ ਦਿਆਲਾ ਤੁਝ ਬਿਨ ਕਮਣ ਕਰੇ ਪ੍ਰਤਪਾਲਾ ਰਹਾਉ ਜਬ ਥਲ ਮਈਅਲ ਰਿਆ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤਿਆਰੈ ਕਛੂ ਨਾ ਪਾਈਐ ਸਾਚ ਲੱਗੇ ਤਾਂ ਹੋ ਮੈਂ ਜਾਈਐ ਜਿਸਨੂੰ ਲਾਇ ਲੈ ਸੋ ਲਾਗੈ ਗਿਆਨ ਅੰਤਰ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੁਇ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਸੂਹੀ ਮਹੱਲਾ ਪੰਜਵਾਂ ਧਨ ਸੁਹਾਗਣ ਜੋ ਪ੍ਰਭ ਪਛਾਨੈ ਮਨ ਹੁਕਮ ਤਜੈ ਬਮਾਨੈ ਪ੍ਰੈ ਸਿਉ ਰਾਤੀ ਰਲੀਏ ਮਨ ਸੁਨ ਸਖੀਏ ਪ੍ਰਭ ਮਿਲਣ ਨਿਸਾਣੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਓ ਸਖੀ ਸਹੇਲੀ ਕਰੋ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨ ਪਾਵੈ ਫਿਰ ਪਛਤਾਵੈ ਜਬ ਰਹਿਣ ਬਿਹਾਵੈ ਕਰਮਹੀਨ ਮਨਮੁਖ ਦੁਖ ਪਾਵੈ ਬਿਨੋ ਕਰੀਏ ਜਾਣਾ ਦੂਰ ਪ੍ਰਭ ਨਾਸੀ ਰਿਹਾ ਭਰਪੂਰ ਜਨਾਨ ਗਾਵੈ ਦੇਖ ਦੂਰ ਸੂਹੀ ਮਹੱਲਾ ਪੰਜਵਾਂ ਗ੍ਰਹਿ ਵਸ ਗੁਰ ਕੀਨਾ ਹੋ ਕਰ ਕੀ ਨਾਰ ਦਸ ਦਾਸੀ ਕਰ ਦੀਨੀ ਪਧਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਣ ਕਹਾਂ ਗੁਣ ਕੰਤ ਪਿਆਰੇ ਸੁਗਰਤ ਰੂਪ ਦਿਆਲ ਮਰਾਰੇ ਰਹਾਓ ਸਤ ਸਿਗਾਰ ਭਉ ਭੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਬਸਤਰ ਗਹਿਣੇ ਬਣੇ ਸੁਹਾਵੈ ਧਨ ਸਭ ਸੁਖ ਪਾਵੈ ਜਾ ਫਿਰ ਘਰ ਆਵੈ ਗੁਣ ਕਾਮਣ ਕਰ ਕੰਤ ਰੀਝਾਇਆ ਵਸ ਕਰ ਨੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਭ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਜਿਆਰਾ ਸੇਜ ਵਿਛਾਈ ਸਰਦ ਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਪਿਰ ਧਨ ਪਿਰ ਮਿਲ ਸੁਖ ਪਾਇਆ ਸੂਹੀ ਮੱਲਾ ਪੰਜਵਾਂ ਮੁਕਿਓ ਹੀਓ ਮਿਲਣ ਪ੍ਰਤਾਈ ਖੋਜ ਚਰਿਓ ਦੇਖੋ ਪ੍ਰਿਯ ਜਾਈ ਸੁਣਸ ਦੇਸਰੋ ਪ੍ਰੈ ਗ੍ਰਹਿ ਸੇਜ ਵਿਛਾਈ ਭਰਮ ਭਰਮ ਆਇਓ ਤੋ ਨਜ਼ਰ ਨਾ ਪਾਈ ਜਨਮਦ ਹੀਰੋ ਧੀਰੈ ਨੇ ਮਾਨੋ ਮਿਲ ਸਾਜਨ ਹੋ ਤੁਜ ਕੁਰਬਾਨੋ ਰਹਾਓ ਏਕਾ ਸੇਜ ਵਿਸ਼ੀ ਧਨਕੰਤਾ ਧਨ ਸੁਤੀ ਪ੍ਰਸਦ ਜੁਗੰਤਾ ਪੀਓ ਮਧਰੋ ਧਨ ਮਤਵੰਤਾ ਧਨ ਜਾਗੈ ਜੋ ਪਿਰਬਲਵੰਤਾ ਭਾਈ ਨਰਾਸੀ ਬਹੁਤ ਦਿਨ ਲਾਗੇ ਦੇਸ ਸੰਤਰ ਮੈਂ ਸਗਲੇ ਝਾਗੇ ਖਿਣ ਰਹਿਣ ਨਾ ਪਾਵੋ ਬਿਨ ਪੱਗ ਪਾਗੇ ਹੋਏ ਦਿਆਲ ਪ੍ਰਭ ਮਿਲੋ ਹੋ ਸੋ ਭਾਗੈ ਭੈਓ ਕਿਰਪਾਲ ਸਤਸੰਗ ਮਿਲਾਇਆ ਬੂਜੀ ਤਪਤ ਪਿਰ ਹੈ ਘਰ ਹੈ ਪਿਰ ਪਾਇਆ ਸਗਲ ਸਿਗਾਰ ਹੁਣ ਮੁਝ ਹੈ ਸੁਹਾਇਆ ਕਹੁ ਨਾਨਕ ਗੁਰ ਭਰਮ ਚੁਕਾਇਆ ਜੈ ਦੇਖਾ ਤੈ ਪਿਰ ਹੈ ਪਾਈ ਖੋਲਿਓ ਕਪਾਟ ਤਮਨ ਠਹਿਰਾਈ ਰਹਾ ਉਹ ਦੂਜਾ ਸੂਹੀ ਮਹੱਲਾ ਪੰਜਵਾਂ ਕਾਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇਦਾ ਤਾਰੇ ਬੈ ਖਰੀਦ ਕਿਆ ਕਰੇ ਵਿੱਚ ਚਤਰਾਈ ਇਹ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਣ ਤੇਰੇ ਦਰਸ਼ਨ ਕੋ ਹਮ ਬਾਰੇ ਰਹਾਓ ਪ੍ਰਭ ਦਾਤਾ ਮੋਹੇ ਦੀਨ ਪੈਖਾਰੀ ਤੁਮ ਸਦਾ ਸਦਾ ਪੁਕਾਰੇ ਜੋ ਕੁਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕਰ ਅਗਮ ਪਾਰੇ ਕਿਆ ਸੇਵਕ ਮਾਵੋ ਕਿਆ ਕਹਿ ਰਿਝਾਵੋ ਬਿਦ ਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਐ ਅੰਤ ਨਾ ਲਈਐ ਮੰਤਰ ਸਹਿ ਚਰਨਾਰੇ ਪਾਵੋ ਦਾਨ ਧੀਟ ਹੋਏ ਮੰਗੋ ਮੁਖ ਲਾਗੇ ਸੰਤ ਦੇ ਨਾਰੇ ਜਨਾਂ ਨੂੰ ਕਹੋ ਗੁਰ ਕਿਰਪਾ ਧਾਰੀ ਪ੍ਰਭ ਹੱਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਕਿਉਂ ਕਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਪੋਤਾ ਜੋ ਪ੍ਰਮਾਨੇ ਤਿਨਕੀ ਰੀਸਾ ਕੂੜੇ ਮੂਰਖ ਕੀ ਹਾ ਠੀਸਾ ਰਹਾ ਭੇਖ ਦਿਖਾਵੇ ਸੱਚ ਨਾ ਕੁਮਾਵੇ ਕਹਿ ਤੋ ਮੈਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨੀ ਪ੍ਰੀਤ ਕਹੇ ਮੁਖ ਰਾਤਾ ਕੌਣ ਅਨੁਪ੍ਰਵਿਨੋ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖਦਾਤੇ ਪੁਰਖ ਸੁਭਾਈ ਰਾਓ ਦੂਜਾ ਸੂਹੀ ਮਹੱਲਾ ਪੰਜਵਾਂ ਬੁਰੇ ਕੰਮ ਕੋ ਉੱਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਔਸਰ ਆਪਣਾ ਬੁਝੇ ਨਾ ਇਹ ਨਾ ਮਾਇਆ ਮੋਹੇ ਰੰਗ ਲਪਟਾ ਨਾ ਰਹਾ ਓ ਲੋਭ ਲਹਿਰ ਕਉ ਬਿਕਸ ਫੂਲ ਬੈਠਾ ਸਾਲ ਜਨਾ ਕਾ ਦਰਸ ਨਾ ਡੀਠਾ ਕਬਹੂ ਨਾ ਸਮਝਿਆ ਗਿਆਨ ਗਵਾਰਾ ਬਹੁਤ ਬਹੁਤ ਲਪਟਿਓ ਜੰਜਾਰਾ ਰਹਾ ਵਿਖੇ ਨਾਦ ਕਰਨ ਸੁਣ ਭੀਨਾ ਹਰ ਜਸ ਸੁਣਤ ਆਲਸ ਮਨ ਕੀਨਾ ਦ੍ਰਿਸ਼ਟ ਨਹੀਂ ਰੇ ਪੇਖਤ ਅੰਧੇ ਛੁੜ ਜਾਏ ਝੂਠੇ ਸਭ ਧੰਦੇ ਰਹਾਉ ਕੌ ਨਾਨਕ ਪ੍ਰਭ ਬਖਸ ਕਰੀ ਜੈ ਕਰ ਕਿਰਪਾ ਮੋਹੇ ਸਾਧ ਸੰਗ ਦੀਜੈ ਤੋ ਕਿਛ ਪਾਈਐ ਜੋ ਹੋਈਏ ਰੇਨਾ ਜਿਸੇ ਬੁਝਾਏ ਤਿਸ ਨਾਮ ਲੈਣਾ ਰਹਾਉ ਸੂਹੀ ਮਹੱਲਾ ਪੰਜਵਾਂ ਘਰ ਮੈਂ ਠਾਕਰ ਨਦਰ ਨਾ ਆਵੈ ਗਲ ਮੈਂ ਪਾਹਣ ਲੈ ਲਟਕਾਵੈ ਪਰਮੇ ਪੂਲਾ ਸਾਕਤ ਫਿਰਤਾ ਨੀਰ ਬਰੋਲਾ ਖੱਪ ਖੱਪ ਮਰਤਾ ਰਹਾਉ ਜਿਸ ਪਾਹਣ ਕੋ ਠਾਕਰ ਕਹਿਤਾ ਉਹ ਪਾਹਣ ਲੈ ਉਸ ਕੋ ਡੁਬਤਾ ਗੁਨਹਿਗਾਰ ਲੂਣ ਹਰਾਮੀ ਪਾਹਣ ਨਾਵ ਨ ਪਾਰ ਗਰਾਮੀ ਗੌਰ ਮਿਲ ਨਾਨਕ ਠਾਕਰ ਜਾਤਾ ਜਲਥਲ ਮਈਲ ਪੂਰਨ ਵਧਾਤਾ ਸੂਹੀ ਮੱਲਾ ਪੰਜਵਾਂ ਲਾਲਣ ਰਾਵਿਆ ਕਵਣ ਕਤੀਰੀ ਸਖੀ ਬਤਾਵੋ ਮੁਹ ਮੁਜਹਿ ਮਤੀਰੀ ਸੁਹੋ ਸੁਹੋ ਸੂਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾ ਮਲੋ ਸੰਗ ਨੈਨ ਪਤੀਰੀ ਜਹਾਂ ਪਠਾਓ ਜਾਉ ਤਤੀਰੀ ਜੈ ਜਪ ਤਪ ਸੰਜਮ ਦਿਓ ਜਤੀ ਰੀ ਇਕ ਨਿਮਕ ਮਲਾਵੋ ਮੋਹਿ ਪ੍ਰਾਣ ਪਤੀ ਰੀ ਮਾਣ ਤਾਣ ਬੁੱਧ ਹਤੀਰੀ ਸਾ ਨਾਨਕ ਸੁਹਾਗਵਤੀ ਰੀ ਸੂਹੀ ਮਹੱਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਅਧਾਰਾ ਤੁਜੀ ਪੇਖ ਪੇਖ ਮਨ ਸਾ ਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤੜ ਬਿਸਰੈ ਕਾਹੂ ਬੇਰਾ ਰਹਾ ਬੈ ਫਰੀਦ ਹਉ ਦਾਸਰੋ ਤੇਰਾ ਤੂੰ ਭਾਰੋ ਠਾਕਰ ਗੁਣੀ ਗਹੇਰਾ ਕੋਟ ਦਾਸ ਜਾ ਕੇ ਦਰਬਾਰੇ ਨਿਮਖ ਨਿਮਖ ਵਸੈ ਤਨ ਨਾਲੇ ਓ ਕਿਛ ਨਾਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ ਸੂਖ ਮਹਿਲ ਜਾ ਕੇ ਉੱਚ ਦੁਆਰੇ ਧਾਮੈ ਪਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰੋ ਡੀਠੀ ਰਹਾਉ ਤੈ ਗੀਤ ਨਾਗ ਖਾਰੇ ਸੰਗਾ ਊਹ ਸੰਤ ਕਰੈ ਹਰ ਰੰਗਾ ਤੈ ਮਰਨ ਨ ਜੀਵਨ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ ਏ ਗੁਰ ਕੀ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਾਜਨ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਮੋਹ ਜੋ ਹਮ ਕਹੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸਭ ਸੁਣ ਤੋ ਸੁਖ ਸਾਰੇ ਜਾ ਕੀ ਟਹਿਰ ਜਮਦੂਤ ਬਿਦਾਰੇ ਜਾ ਕੀ ਧੀਰਕ ਏ ਮਨ ਸਧਾਰੇ ਜਾ ਕੈ ਸਿਮਰਨ ਮੁਖ ਜਲਾਰੇ ਪ੍ਰਭ ਕੈ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਨਿਹਾਰੇ ਸੂਹੀ ਮਹੱਲਾ ਪੰਜਵਾਂ ਰਹਿਣ ਨ ਪਾਵੈ ਸੁਰਨਰ ਦੇਵਾ ਉਠ ਸਧਾਰੇ ਕਰਮਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸਨ ਪਾਇਆ ਰਹਾਉ ਬਾਦ ਸਾ ਵਪਾਰੀ ਮਰਨਾ ਜੋ ਦੀਸ ਸੋ ਕਾਲ ਕਰਨਾ ਕੂੜੇ ਮੋਹੇ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮੱਲਾ ਪੰਜਵਾਂ ਘੱਟ ਘਾਟਿਆਂ ਤਰਤ ਮੈਂ ਬਿਸਾਰੇ ਸਗ ਸਮਗਰੀ ਸੂਤ ਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਅਧਾਰੇ ਤੁਮ ਹੀ ਪੇਖ ਪੇਖ ਮਨ ਵਿਖਸਾਰੇ ਰਹਾਉ ਆਨਕ ਜੋਨ ਭਰਮ ਭਰਮ ਭਰਮ ਹਾਰੇ ਉੱਠ ਗਈ ਅਵਸਾਧ ਸੰਗਾਰੇ ਅਗਾਮਾ ਗੋਚਰ ਲੱਖ ਲੱਖ ਅਪਾਰੇ ਨਾਨਕ ਸਿਮਰੇ ਦਿਨ ਰਹਿ ਨਾਰੇ ਸੂਹੀ ਮਹੱਲਾ ਪੰਜਵਾਂ ਕਵਣ ਕਾਜ ਮਾਇਆ ਵਡਿਆਈ ਜਾ ਕੋ ਬਿਨਸਤ ਬਾਰ ਨਾ ਕਾਈ ਇਹੋ ਸੁਪਨਾ ਸੇਵਤ ਸੋਵਤ ਨਹੀਂ ਜਾਣੈ ਅਚੇਤ ਵਸਤਾ ਮਹਿ ਲਪਟਾਨੈ ਰਹਾਉ ਮਹਾ ਮੋਹ ਮੋਹਿਓ ਗਵਾਰਾ ਪੇਖਤ ਪੇਖਤ ਊਠ ਸਧਾਰਾ ਊਚ ਤੇ ਊਚ ਤਾਕਾ ਲਪਟਾਨੈ ਰਹ ਊਚ ਤੇ ਊਚ ਤਾਕਾ ਦਰਬਾਰਾ ਕਈ ਜੰਤ ਬਿਨਾਹੇ ਅਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਵੇ ਕੋ ਸੋਈ ਸੁਹੀ ਮਹੱਲਾ ਪੰਜਵਾਂ ਸਿਮਰ ਸਿਮਰਤਾ ਕਹੋ ਜੀਵਾਂ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ

ਸਾਧ ਸੰਗ ਜਨ ਮਰਨ ਨਿਵਾਰੀ, ਅੰਮ੍ਰਿਤ ਕਥਾ ਸੁਣ ਕਰਨ ਆਧਾਰੀ, ਕਾਮ ਕ੍ਰੋਧ ਲੋਭ ਮੋਹ ਤਜਾਰੀ, ਦ੍ਰਿੜ ਨਾਮ ਦਾਨ ਇਸ ਨਾਨ ਸੁਚਾਰੀ, ਕਉ ਨਾਨਕ ਇਹੋ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ, ਸੂਹੀ ਮਹੱਲਾ ਪੰਜਵਾਂ, ਲੋਭ ਮੋਹ ਮਗਨ ਅਪਰਾਧੀ, ਕਰਨ ਹਾਰ ਕੀ ਸੇਵਨਾ ਸਾਧੀ, ਪਤਿਤ ਪਾਵਨ ਪ੍ਰਭ ਨਾਮ ਤੁਮਾਰੇ, ਰਾਖ ਲਿਓ ਮੋਹਿ ਨਿਰਗੁਣ ਹਾਰੇ, ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ, ਕਾਚੀ ਦੇਹੇ ਮਾਨੁਖ ਅਭਮਾਨੀ, ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ, ਦੁਖ ਭੰਜਨ ਜਗਜੀਵਨ ਹਰ ਰਾਇਆ, ਸਗਲ ਤਿਆਗ ਨਾਨਕ ਸਰਣਾਇਆ, ਸੂਹੀ ਮਹੱਲਾ ਪੰਜਵਾਂ, ਵੇਖਤ ਚਾਖਤ ਕਈਅਤ ਅੰਧਾ, ਸੁਣੀਅਤ ਸੁਣੀਐ ਨਾਹੀ, ਨਿਕਟ ਵਸਤ ਕਉ ਜਾਣੈ ਦੂਰੇ, ਪਾਪੀ ਪਾਪ ਕਮਾਹੀ, ਜੋ ਖਿਸ਼ ਕਰ ਜਿਤ ਛੂਟੈ ਪ੍ਰਾਣੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ, ਰਹਾਉ ਘੋਰ ਮਹਿਲ ਸਦਾ ਰੰਗ ਰਾਤਾ, ਸੰਗਤ ਮਾਰੇ ਕਛੂ ਨਾ ਜਾਤਾ, ਰਖੈ ਉਚਾਰ ਮਾਟੀ ਕਾ ਭਾਂਡਾ, ਅਤ ਕੁਚੀਲ ਮਿਲੇ ਜਮ ਡਾਂਡਾ, ਕਾਮ ਕ੍ਰੋਧ ਲੋਭ ਮੋਹ ਵਾਧਾ, ਮਹਾਂ ਕਰਤ ਮਹਿ ਨਿਕਰਤ ਜਾਤਾ, ਨਾਨਕੀ ਅਰਦਾਸ ਸੁਣੀਜੈ, ਡੂਬਤ ਪਾਹਣ ਪ੍ਰਭ ਮੇਰੇ ਲੀਜੈ, ਸੂਹੀ ਮਹੱਲਾ ਪੰਜਵਾਂ, ਜੀਵਤ ਮਰੈ ਬੂਝੈ ਪ੍ਰਭ ਹੋਏ, ਤਿਸ ਜਨ ਕਰਮ ਪ੍ਰਾਪਤ ਹੋਏ, ਸੰਸਾ ਜਨ ਇਉਂ ਦੋਤਰ ਤਰੀਐ, ਮਿਲ ਸਾਧੂ ਹਰ ਨਾਮ ਉਚਰੀਐ, ਰਹਾਉ ਇਕ ਬਿਨਾ ਦੂਜਾ ਨਹੀਂ ਜਾਣੈ, ਘਟ ਘਟ ਅੰਤਰ ਬਾਰ ਬ੍ਰਹਮ ਪਛਾਨੈ, ਜੋ ਕੁਛ ਕਰੈ ਸੋਈ ਭਲ ਮਾਨੈ, ਆਦ ਅੰਤ ਕੀ ਕੀਮਤ ਜਾਣੈ, ਕਉ ਨਾਨਕ ਤਿਸ ਜਨ ਬਲਿਹਾਰੀ, ਜਾ ਕੇ ਹਿਰਦੈ ਵਸੈ ਮਰਾਰੀ, ਸੂਹੀ ਮਹੱਲਾ ਪੰਜਵਾਂ, ਗੁਰ ਪਰਮੇਸ਼ਰ ਕਰਨ ਹਾ, ਸਰਵਸ੍ਰੇਸ਼ਟ ਕੋ ਦੇ ਆਧਾਰ, ਗੁਰ ਕੇ ਚਰਨ ਕਮਲ ਮਨ ਧਿਆਏ, ਦੁਖ ਦਰਦ ਇਸ ਤਨ ਤੇ ਜਾਏ, ਰਹਾਉ ਭਵ ਜਲ ਡੂਬਤ ਸਤਿਗੁਰ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰ ਕੀ ਸੇਵਾ ਕਰੋ ਦਿਨ ਰਾਤ, ਸੁਖ ਸਹਿਜ ਮਨਿਆਵੈ ਸ਼ਾਂਤ, ਸਤਿਗੁਰ ਕੀ ਰੇਣ ਵਡਭਾਗੀ ਪਾਵੈ, ਨਾਨਕ ਗੁਰ ਕੋ ਸਦ ਬਲ ਜਾਵੈ, ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਐ, ਆਠ ਪੈਰ ਹਰ ਹਰ ਜਸ ਗਾਈਐ, ਸੂਹੀ ਮਹੱਲਾ ਪੰਜਵਾਂ, ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਕਢਾਕਾ ਅੰਤਰ ਜਾਮੀ, ਰਹਾਉ ਚੰਨ ਕਮਲ ਸਿਉ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ, ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੈ ਸੰਤ ਰਵਾਲਾ, ਸੂਹੀ ਮਹੱਲਾ ਪੰਜਵਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ, ਰਹਾਓ ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਨ ਬਿਨ ਲੈ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕੋਲ ਵਸੈ ਮੇਰੇ ਚੀਤਾ, ਨਾਨਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਰਦਾਸ, ਸੂਹੀ ਮਹੱਲਾ ਪੰਜਵਾਂ, ਮੀਸਾ ਜਨ ਸੁਤਬੰਧ ਭਾਈ, ਜਤ ਕਤ ਪੇਖੋ ਹਰ ਸੰਗ ਸਹਾਈ, ਜਤ ਮੇਰੀ ਪਤ ਮੇਰੀ ਧਨ ਹਰ ਨਾਮ, ਸੁਖ ਸਹਿਜ ਆਨੰਦ ਵਿਸਰਾਮ, ਰਹਾਉ ਪਾਰ ਬ੍ਰਹਮ ਜਪ ਪਹਿਰ ਸੁਨਾਹ, ਕੋਟ ਆਵਦ ਤਿਸ ਬੇਦਤ ਨਾਹੀ, ਹਰ ਚਰਨ ਸਨ ਗੜ ਕੋਟ ਹਮਾਰੇ, ਕਾਲ ਕੰਟਕ ਜਮ ਤਿਸ ਨਾ ਬਿਦਾਰੇ, ਨਾਨਕ ਦਾਸ ਸਦਾ ਬਲਿਆਰੀ, ਸੇਵਕ ਸੰਤ ਰਾਜਾ ਰਾਮ ਮੁਰਾਰੀ, ਸੂਹੀ ਮਹੱਲਾ ਪੰਜਵਾਂ, ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ, ਆਨੰਦ ਵਿਨੋਦ ਮੰਗਲ ਸੁਖਤਾਹਾ, ਚਲ ਸਖੀਏ ਪ੍ਰਭ ਰਾਵਣ ਜਾਹਾ, ਸਾਧ ਜਨਾ ਕੀ ਚਰਣੀ ਪਾਹਾ, ਰਹਾਉ ਕਰ ਬੇਨਤੀ ਜਨ ਧੂਰ ਬਛਾਹਾ, ਜਨਮ ਜਨਮ ਕੇ ਕਿਲ ਵਿਖ ਲਾਹਾ, ਮਨ ਤਨ ਪ੍ਰਾਣ ਜੀਉ ਅਰਪਾਹਾ, ਹਰ ਸਿਮਰ ਸਿਮਰ ਮਾਨ ਮੋਹ ਕਟਾਹਾ, ਦੀਨ ਦਿਆਲ ਕਰੋ ਉਤਸਾਹ, ਨਾਨਕ ਦਾਸ ਹਰ ਸਰਣ ਸਮਾਹ, ਸੂਹੀ ਮਹੱਲਾ ਪੰਜਵਾਂ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਦਮਾਇ ਨਿਵਾਸਾ, ਸੁਣ ਮਨ ਤਨ ਤੁਜ ਸੁਖ ਦਿਖਲਾਵੋ, ਹਰ ਅਨਕ ਬਿੰਜਨ ਤੁਜ ਭੋਗ ਪੰਚਾਵੋ, ਰਹਾਓ ਅੰਮ੍ਰਿਤ ਨਾਮ ਭੁੱਚ ਮਨ ਮਾਹੀ, ਅਚਰਜ ਸਾਧ ਤਾਕੇ ਵਰਨੇ ਨਾ ਜਾਹੀ, ਲੋਭ ਮੁਆਤ

ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ। ਰਾਗ ਸੂਹੀ ਮੱਲਾ ਪੰਜਵਾਂ ਘਰ ਸਤਮਾ ਇੱਕਿਓਂਕਾਰ ਸਤਿਗੁਰ ਪ੍ਰਸਾਦ। ਤੇਰਾ ਭਾਣਾ ਤੂੰ ਹੈ ਮਨਾਏ ਜਿਸਨ ਹੋਏ ਦਿਆਲਾ ਸਾਈ ਭਗਤ ਜੋ ਤੁਤ ਭਾਵੈ ਤੂੰ ਸਰਬ ਜੀਆਂ ਪ੍ਰਤਪਾਲਾ। ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ ਜੋ ਤੁਤ ਭਾਵੈ ਸੋ ਪ੍ਰਵਾਨ ਮੰਤਨ ਤੂੰ ਹੈ ਆਹਾਰੀ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਆਰਾ। ਭਗਤ ਤੇਰੇ ਸਭ ਪ੍ਰਾਣ ਪ੍ਰਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ। ਤੂੰ ਅਥਾ ਪਾਰ ਅਤ ਉੱਚਾ ਕੋਈ ਅਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀ ਸੁਖ ਦਾਤੇ। ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਜੇ ਸਵਾਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾ। ਤੂੰ ਹੀ ਮੱਲਾ ਪੰਜਵਾਂ ਵਿਸਰੈ ਨਾਹੀ ਜੇ ਤੂੰ ਕਬ ਹੋ ਸੋ ਥਾਂ ਤੇਰਾ ਕਿਹਾ ਅੱਠ ਪੈਰ ਜੇ ਤੁਰ ਧਿਆਈ ਨਿਰਮਲ ਹੋਵੇ ਦੇਵਾ। ਮੇਰੇ ਰਾਮ ਹੋ ਸੋ ਥਾਨ ਭਾਲਣ ਆਇਆ ਕੁਝ ਕੁਝ ਭਇਆ ਸਾਧ ਸੰਗ ਤਿੰਨ ਸੰਨਾਈ ਪਾਇਆ ਰਾਵ। ਮੇਰ ਬੜੇ ਪ੍ਰਭ ਮੈਂ ਹਾਰੇ ਇੱਕ ਤਿਰਨੀ ਕੀਮਤ ਪਾਈ ਸਾਧ ਸਿੰਘ ਫਿਰੇ ਬਿਲ ਲਾਤੇ ਤੇ ਵੀ ਮੋਹੇ ਮਾਈ। ਦਸ ਅਵਤਾਰ ਰਾਜੇ ਹੋਏ ਵਰਤੇ ਮਹਾਂਦੇਵ ਔ ਧੂਤਾ ਤਿੰਨ ਵੀ ਅੰਤ ਨ ਪਾਇਓ ਤੇਰਾ ਲਾਏ ਥੱਕੇ ਵਿਭੂਤਾ। ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ। ਤਾਂ ਮਨ ਮਨ ਤਨ ਹਰ ਹਰ ਧਿਆਇਆ ਸੁਹੀ ਮਹੱਲਾ ਪੰਜਵਾਂ। ਕਰਮ ਧਰਮ ਪਖੰਡ ਜੋਤੀ ਸਹਿਤ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾਜ ਨਿੰਖ ਸਿਮਰਤ ਜਿਤ ਛੁਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਵਚਨ ਕਮਾਵੈ ਸੰਤਨ ਕਾਸੋ ਗੁਰਪ੍ਰਸਾਦੀ ਧਰੀਐ ਰਾਵ। ਕੋਟ ਤੀਰਥ ਮੰਜਨੇ ਸਨਾਨਾ ਇਸ ਕਲ ਮੈਂ ਮੈਲ ਭਰੀਜੈ ਸਾ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਬੇਰਕ ਤੇਵ ਸਿਮਰਤ ਸਭ ਸਾਹ ਤਿੰਨ ਪੜਿਆ ਮੁਕਤ ਨ ਹੋਈ ਇੱਕ ਅੱਖਰ ਜੇ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਰ ਵੈ ਸੁਪਦੇਸ ਚੌ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਸੋ ਉਦਰੈ ਸੋ ਕਲ ਮੈਂ ਘਟ ਘਟ ਨਾਨਕ ਮਾਝਾ ਸੁਹੀ ਮੱਲਾ ਪੰਜਵਾਂ ਜੋ ਕਿਛ ਕਰੈ ਸੋਈ ਪ੍ਰਭ ਮਨ। ਓਏ ਰਾਮ ਨਾਮ ਰੰਗ ਰਾਤੇ ਤਨਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ। ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ ਭਗਤਾਂ ਬਣਾਈ ਪ੍ਰਭ ਆਪਣੇ ਸਿਉ ਜਲ ਥਲ ਮਈ ਰਸੋਈ ਰਾਹਾ ਕੋਟ ਪਰਾਦੀ ਸੰਤ ਸੰਗ ਉਦਰੇ ਜਮਤਾ ਕਾ ਨੇੜ ਨਾ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤਿਨ ਹਰ ਸਿਉ ਆਣ ਮਲਾਵੈ ਮਾਇਆ ਮੋਹ ਭਰਮ ਭਉ ਘਟੈ ਸੰਤ ਸੰਗ ਜੋ ਆਵੈ ਜਿਹਾ ਮਨੋਰਥ ਕਰਿਆ ਰਾਧੈ ਸੋ ਸੰਤਨ ਤੇ ਪਾਵੈ। ਜਨਕੀ ਮੈਂ ਮਕੇਤਕ ਵਰਨੋ ਜੋ ਪ੍ਰਭ ਆਪਣੇ ਭਾਣੇ ਕਉ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸੁਹੀ ਮਹੱਲਾ ਪੰਜਵਾਂ। ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਪੈ ਤੇਰੀ ਸਰਣਾਈ ਤੇਰਾ ਮਾਣ ਤਾਣ ਹਿਰਦਿਆਂਤਰ ਹੋਰ ਦੂਜੀ ਆਸ ਚੁਕਾਈ। ਮੇਰੇ ਰਾਮ ਰਾਏ ਤੁਧ ਆਏ ਚਿੱਤ ਆਈਐ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਓ। ਅੰਧ ਕੂਪ ਤੇ ਕਾਢ ਲੀਏ ਤੁਮ ਆਪ ਭੈ ਕਿਰਪਾਲਾ ਸਾਰ ਸਮਾਲ ਸਰਵ ਸੁਖ ਦੀਏ ਆਪ ਕਰੇ ਪ੍ਰਤਪਾਲਾ। ਆਪਣੀ ਨਜ਼ਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਤੇ ਮੋਹ ਬਿਨਾਸੇ ਮਿਟਿਆ ਸਗਲ ਬਸੂਰਾ ਨਾਨਕ ਦਇਆ ਕਰੀ ਸੁਖਤਾ ਤੇ ਭੇਟਿਆ ਸਤਿਗੁਰ ਪੂਰਾ। ਸੁਹੀ ਮਹੱਲਾ ਪੰਜਵਾਂ ਜਬ ਕਛ ਨ ਸੀਓ ਤਬ ਕਿਆ ਕਰਤਾ ਕਵਣ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕਰ ਰਚਨ ਰਚਾਇਆ। ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਵ ਨਿਰੰਤਰ ਸੋਈ ਰਹਾਓ। ਗਣਤੀ ਗਣੀ ਨ ਛੂਟੈ ਕਥੂ ਤਾਚੀ ਦੇ ਇਆਣੀ ਕਿਰਪਾ ਕਰੋ ਪ੍ਰਭ ਕਰਨ ਹਾਰੇ ਤੇਰੀ ਬਖਸ ਨਿਰਾਲੀ।
ਜੀ ਜੰਤ ਸਭ ਤੇਰੇ ਕੀਤੇ, ਘੱਟ ਘੱਟ ਤੂੰ ਹੀ ਧਿਆਈ ਹੈ, ਤੇਰੀ ਗਤਮਿਕ ਤੂੰ ਹੈ ਜਾਣੈ, ਕੁਦਰਤ ਕੀਮ ਨਾ ਪਾਈਐ, ਨਿਰਗੁਣ ਮੁਗਤ ਅਜਾਣ ਅਗਿਆਨੀ, ਕਰਮ ਧਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲੱਗੈ ਤੇਰਾ ਭਾਣਾ, ਸੂਹੀ ਮਹੱਲਾ ਪੰਜਵਾਂ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਆਏ, ਸਫਲਤ ਨਾ ਕੇ ਕੰਮ, ਮੇਰੇ ਰਾਮ ਰਾਏ ਜਨ ਕਹਿ ਹੋ ਬਲਜਾਈ, ਮੇਰੇ ਰਾਮ ਹਰ ਜਨ ਕਹਿ ਹੋ ਬਲਜਾਈ, ਕੇਸਾਂ ਕਾ ਕਰਚਵੜ ਢਲਾਵਾ, ਚਰਨ ਧੂੜ ਮੁਖ ਲਾਈ, ਰਹਾਉ ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਲਤੀ ਲਾਇਣ, ਹਰ ਸਿਉ ਲੈਣ ਸਮਾਏ, ਸੱਚਾ ਅਮਰ ਸੱਚੀ ਪਾਸਾਈ, ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿੰਨ ਜਾਤੇ, ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕਹਿ ਪੀਸਣ ਪੀਸ ਕਮਾਵਾ, ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਨ ਦੇਖਣ ਪਾਵਾ, ਸੂਹੀ ਮਹਲਾ ਪੰਜਵਾਂ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਣੇ ਹਾਰਾ, ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕੋ ਬਲਿਹਾਰਾ, ਮੇਰੇ ਰਾਮ ਰਾਏ ਜਿਉਂ ਰਾਖਾ ਤਿਉਂ ਰਹੀਐ, ਤੁਧ ਭਾਵੈ ਤਨ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਈਐ ਰਹਾਉ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਤਹਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਏ, ਸਿਮਰ ਸਿਮਰ ਸਿਮਰ ਨਾਮ ਜੀਵਾ, ਤਨ ਮਨ ਹੋਏ ਨਿਹਾਲਾ, ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਮੇਰੇ ਸਤਿਗੁਰ ਦੀਨ ਦਿਆਲਾ, ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ, ਨਾਨਕ ਪ੍ਰਭੈ ਕਿਰਪਾਲਾ, ਸਤਿਗੁਰ ਪੂਰਾ ਪਾਇਆ, ਸੂਹੀ ਮਹੱਲਾ ਪੰਜਵਾਂ, ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ, ਦਿਆਲ ਹੋਵੇ ਜਿਸ ਉੱਪਰ ਕਰਤੇ, ਸੋ ਤੁਧ ਸਦਾ ਧਿਆਏ, ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ, ਚਰਨ ਧੂੜ ਤੇਰੇ ਜਨ ਕੀ ਹੋਵਾ, ਤੇਰੇ ਦਰਸ਼ਨ ਕੋ ਬਲ ਜਾਈ, ਅੰਮ੍ਰਿਤ ਬਚਨ ਹਿਰਦੈ ਉਰ ਧਾਰੀ, ਤੋ ਕਿਰਪਾ ਤੇ ਸੰਗ ਪਾਈ, ਅੰਤਰ ਕੀ ਗਤ ਤੁਧ ਪੈ ਸਾਰੀ, ਤੁਧ ਜੇਵੜ ਅਵਰ ਨਾ ਕੋਈ, ਜਿਸ ਨੂੰ ਲਾਏ ਲਹਿ ਸੋ ਲਾਗੈ, ਭਗਤ ਤੁਹਾਰਾ ਸੋਈ, ਦੋਇ ਕਰ ਜੋੜ ਮੰਗੋਇ ਤੁਧਾਨਾ, ਸਾਹਿਬ ਤੁਠੈ ਪਾਵਾਂ, ਸਾਸ ਸਾਸ ਨਾਨਕ ਅਰਾਧੇ, ਆਠ ਪਹਿਰ ਗੁਣ ਗਾਵਾ, ਸੂਹੀ ਮਹੱਲਾ ਪੰਜਵਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨ ਆਵੈ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ, ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ।

ਸਤਿਗੁਰ ਕਾ ਦਿਲਾਸਾ, ਨਾਮ ਧਿਆਇਣ ਸੁਖ ਫਲ ਪਾਇਣ, ਆਠ ਪੈਰ ਆਰਾਧਾ ਤੇਰੀ ਸਰਣ ਤੇਰੇ ਪ੍ਰਵਾਸਾ, ਪੰਜ ਦੁਸ਼ਟ ਲੈ ਸਾਧਾ ਗਿਆਨ ਧਿਆਨ ਕਿਸ ਕਰਮ।

ਹਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ ਰਾਗ ਸੂਹੀ ਅਸ਼ਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵ ਹੋਈ ਨਾ ਮੈਂ ਰੂਪ ਨਾ ਬਾਂਕੇ ਨੈਣਾ ਨਾ ਕੁਲ ਢੰਗ ਨਾ ਮੀਠੇ ਬਹਿਣਾ ਰਹਾ ਉਸੀ ਸਹਿਜ ਸਿਗਾਰ ਕਾਮਣ ਕਰ ਆਵੈ ਤਾਂ ਸੁਹਾਗਣ ਜਾਂ ਕੰਤ ਹੈ ਭਾਵੈ ਨਾ ਤਿਸ ਰੂਪ ਨਾ ਵੇਖਿਆ ਕਾਈ ਜਾਂ ਤਨ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਹੀਂ ਚਿਤਰਾਈ ਕਰ ਕਿਰਪਾ ਪ੍ਰਭਲਾਵ ਪਾਈ ਖਰੀ ਸਿਆਣੀ ਕੰਤ ਨ ਭਾਣੀ ਮਾਇਆ ਲਾਗੀ ਭਰਮ ਭੁਲਾਣੀ ਹਮੈ ਜਾਈ ਤਾਂ ਕੰਤ ਸਮਾਈ ਤਉ ਕਾਮਣ ਪਿਆਰੇ ਨਵ ਨਿਧ ਪਾਈ ਅਨਕ ਜਨਮ ਬਿਛਰਤ ਦੁਖ ਪਾਇਆ ਕਰ ਗਹਿ ਲਿਓ ਪ੍ਰੀਤਮ ਪ੍ਰਭ ਰਾਇਆ ਪੰਡਤ ਨਾਨਕ ਸੌ ਹੈ ਭੀ ਹੋਸੀ ਜੈ ਭਾਵੈ ਪਿਆਰਾ ਤੈ ਰਾਵੇਸੀ ਸੂਹੀ ਮਹੱਲਾ ਪਹਿਲਾ ਘਰ ਨਵਾਂ ਇੱਕਿਓਂ ਓਂਕਾਰ ਸਤਿਗੁਰ ਪ੍ਰਸਾਦ ਸੱਚਾ ਰੰਗ ਕੁਸੁੰਭ ਕਾ ਥੋੜੜਿਆਂ ਦਿਨ ਚਾਰ ਵਿਣ ਨਾਵੇਂ ਭਰਮ ਭੁੱਲੀਆ ਠੱਗ ਮੁੱਠੀ ਕੁੜਿਆਰ ਜੀਓ ਕੱਚਾ ਰੰਗ ਕੁਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ ਵਿਣ ਨਾਵੇਂ ਭਰਮ ਭੁੱਲੀਆ ਠੱਗ ਮੁੱਠੀ ਕੁੜਿਆਰ ਜੀਓ ਸੱਚੇ ਸਿੱਤੀ ਰਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਐ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਸੱਚੇ ਸਿਉਂ ਚਿੱਤ ਲਾਏ ਜੀਓ ਰਹਾਉ ਚਾਰੇ ਕੁੰਡਾਂ ਜੇ ਭਵੈ ਬਿਨ ਭਾਗਾਂ ਧਨ ਨਾਹੇ ਜੀਓ ਅਵਗਣ ਮੁੱਠੀ ਜੇ ਫਿਰੈ ਵੱਧ ਕਥਾਏ ਨਾ ਪਾਏ ਜੀਓ ਗੁਰ ਰਾਖੇ ਸੇ ਉਭਰੇ ਸਭ ਰੱਤੇ ਮਨ ਮਾਹੇ ਜੀਓ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਤਿੰਨ ਮੁੱਖ ਨਾਮ ਨਾ ਉਪਜੈ ਦੂਜੇ ਵਿਆਪੈ ਚੋਰ ਜੀਓ ਮੂਲ ਨਾ ਬੂਝੈ ਆਪਣਾ ਸੇ ਪਸੂਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੈ ਸੁੱਖ ਜੀਓ ਕਰਤਾ ਚਿੱਤ ਨਾ ਆਵੇ ਫਿਰ ਫਿਰ ਲੱਗਿਆ ਦੁੱਖ ਜੀਓ ਸੁਖ ਦੁੱਖ ਦਾ ਤਾਂ ਮਨ ਵਸੇ ਤਿੱਤ ਤਨ ਕੈਸੀ ਭੁੱਖ ਜੀਓ ਭਗਤੀ ਬਾਲਾ ਤਲਵੀਐ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗਾ ਦੇਵਣਾ ਪੁੱਛੈ ਕਰ ਵਿਚਾਰ ਜੀਓ ਸੱਚੇ ਕੀਲੇ ਉਬਰੇ ਬਖਸੇ ਬਖਸਣ ਹਾਰ ਜੀਓ ਅਨਕੋ ਕੀ ਜੈ ਮਿੱਤੜਾ ਖਾਖ ਰਲੇ ਮਰ ਜਾਏ ਜੀਓ ਬਹੁ ਰੰਗ ਦੇਖ ਭੁਲਾਇਆ ਭੁੱਲ ਭੁਲਿਆ ਵੈ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀ ਐ ਨਦਰੀ ਮੇਲ ਮਿਲਾਏ ਜੀਓ ਗਾਫਲ ਗਿਆਨ ਵਿਹੂਣਿਆ ਗੁਰਬਿਨ ਗਿਆਨ ਨਾ ਭਾਵ ਜੀਓ ਖਿੰਚੋ ਤਾਣ ਵਿਗੁੱਚੀ ਐ ਬੁਰਾ ਭਲਾ ਦੋਇ ਨਾਲ ਜੀਓ ਬਿਨ ਸਭ ਦੇ ਭੈ ਰਤਿਆ ਸਭ ਜੋਹੀ ਜਮਕਾਰ ਜੀਓ ਜਿਨ ਕਰ ਕਾਰਨ ਧਾਰਿਆ ਸਭ ਸਹਿ ਦੇ ਆਧਾਰ ਜੀਓ ਸੋ ਕਿਉਂ ਮਨੋ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨ ਵਿਸਰੈ ਨਿਧਾਰਾ ਆਧਾਰ ਜੀਓ ਰਾਗ ਸੂਹੀ ਮਹੱਲਾ ਪਹਿਲਾ ਕਾਫੀ ਘਰ ਦਾਸ ਕਿਉਂ ਓਂਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਮਨ ਤਨ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹਾਉ ਮਨ ਤਨ ਸੱਚ ਸਲਾਹ ਸਾਚੇ ਮਨ ਪਾਇਆ ਲਾਲ ਤਾ ਮਨ ਮਾਨਿਆ ਗੁਰਪੂਰਾ ਪਾਇਆ ਹੋ ਜੀਵਾਂ ਗੁਣ ਨਾ ਸਾਰ ਅੰਤਰ ਤੂੰ ਵਸੈ ਮਨ ਮਾਏ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਹਿਰਦੈ ਸਮਾਲ ਪ੍ਰੀਤਮ ਆਪਣਾ ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹ ਘਰ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਜੇ ਤਦ ਭਾਵਈ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਈ ਸੂਹੀ ਮਹੱਲਾ ਪਹਿਲਾ ਜਿਉ ਐਰਣ ਲੋਹਾ ਪਾਏ ਭੰਨ ਕਢਾਈਐ ਤਿਉ ਸਖਤ ਜੋਨੀ ਪਾਏ ਭਵੈ ਭਵਾਈਐ ਬਿਨ ਬੂਜੇ ਸਭ ਦੁੱਖ ਦੁੱਖ ਕਮਾਵਣਾ ਹੋ ਮੈਂ ਆਵੈ ਜਾਏ ਭਰਮ ਭੁਲਾਵਣਾ ਰਾਓ ਤੂੰ ਗੁਰਮੁਖ ਰੱਖਣ ਹਾਰ ਹਾਰ ਨਾਮ ਤੇ
ਰਜਾਈਐ। ਮਿਲੈ ਤੁਝੈ ਰਜਾਏ ਸ਼ਬਦ ਕਮਾਈਐ, ਤੂੰ ਕਰ ਕਰ ਵੇਖੈ ਆਪ ਦੇਹ ਤਾਂ ਪਾਈਐ, ਸੋ ਦੇਖੈ ਥਾਪ ਥਾਪ ਦਰ ਬਿਨਾਈਐ, ਦੇਹੀ ਹੋਵ ਖਾਕ ਪਵਨ ਉਡਾਈਐ, ਇਹੋ ਕਿੱਥੈ ਘਰ ਔਤਾਕ ਮਹਿਲ ਨਾ ਪਾਈਐ। ਦਿਓ ਦੀਵੀ ਅੰਧ ਘੋਰ ਘਬ ਮੋਹਾਈਐ, ਗਰਮ ਮੁਸੇ ਘਰ ਚੋਰ ਕਿਸ ਰੋਆਈਐ, ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈਐ। ਸਭ ਨਵਾਰੀ ਆਗ ਜੋਤ ਦੀ ਪਾਈਐ, ਲਾਲਤਨ ਹਰ ਨਾਮ ਗੁਰ ਸੁਰਤ ਵਜਾਈਐ, ਸਦਾ ਰਹੇ ਨੇ ਕਾਮ ਜੇ ਗੁਰਮਤ ਪਾਈਐ। ਰਾਤ ਦਹਿ ਹਰ ਨਾਮ ਮਨ ਵਸਾਈਐ, ਨਾਨਕ ਮੇਲ ਮਿਲਾਏ ਜੇ ਤੁਦ ਭਾਈਐ, ਸੁਹੀ ਮਹੱਲਾ ਪਹਿਲਾ ਮਨੋ ਨਾ ਨਾਮ ਵਿਸਾਰਿਆ ਨਸਧਿਆਈਐ, ਜਿਉਂ ਰਾਖੈ ਕਿਰਪਾ ਧਾਰ ਤਿਵੈ ਸੁਖ ਪਾਈਐ, ਮੰਦਲੇ ਹਰ ਨਾਮ ਲਕਟੀ ਟੋਹਣੀ ਰਹਾਉ ਰਹਾਉ ਸਾਹਿਬ ਕੀ ਟੇਕ ਤਾਂ ਸੋ ਮੋਹੈ ਮੋਹਣੀ ਰਹਾਉ। ਜੈ ਦੇਖੋ ਤੈ ਨਾਲ ਗੁਰਦੇਖਾ ਲਿਆ, ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ, ਸੇਵੀ ਸਤਿਗੁਰ ਭਾਏ ਨਾਮ ਨਿਰੰਜਨਾ, ਤੁਧ ਭਾਵੈ ਤਿਵੈ ਰਜਾਏ ਭਰਮ ਭਉ ਭੰਜਨਾ। ਜਨਮਤ ਜਨਮ ਹੀ ਦੁੱਖ ਲਾਗੈ ਮਰਣ ਆਏ ਕੈ, ਜਨਮ ਮਰਨ ਪ੍ਰਵਾਨ ਹਰ ਗੁਣ ਗਾਏ ਕੈ, ਹੋ ਨਾਹੀ ਤੂੰ ਹੋਵੈ ਤੁਧ ਹੀ ਸਾਜੇ ਅਮਰ, ਤੁਧ ਹੀ ਸਾਜਿਆ ਆਪੇ ਥਾਪ ਥਾਪ ਸ਼ਬਦ ਨਿਵਾਜਿਆ, ਦੇਹੀ ਭਸਮ ਰੁਲਾਏ ਨ ਜਾਪੀ ਕਹਿ ਗਿਆ ਪਿਰੈ ਅਸਮਾਏ, ਸੋ ਵਿਸਮਾਦ ਭਇਆ ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਹਦੂਰ ਅੰਤਰ ਭੀ ਤੂੰ ਹੈ, ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ, ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ, ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ, ਤੁਹਾਡਾ ਅੱਗੇ ਅਰਦਾਸ ਮਾਰੀ ਜੀਓ, ਪਿੰਡ ਸਭ ਤੇਰਾ ਕਹੋ ਨਾਨਕ, ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਫਿਰਤ ਫਿਰਤ ਪ੍ਰਵਾਇਆ ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆ, ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਜਗ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੈ ਸਾਧ ਨਾ ਜਾਪੈ, ਨਾਮੈ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਜਾਪੈ, ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੈ, ਗੁਰਮੁਖ ਹੋਵੈ ਤਾਂ ਏਕੋ ਜਾਣੈ, ਹੋਮੈ ਦੁੱਖ ਨਾ ਸੰਤਾਪੈ, ਬਲਿਹਾਰੀ ਗੁਰ ਆਪਣੇ ਬਿਟੋ, ਜਿਨ ਸਾਚੇ ਸਿਉਂ ਲਿਵ ਲਾਈ, ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਿਹਾ ਸਮਾਈ ਰਾਓ, ਗੁਰਮੁਖ ਗਾਵੈ ਗੁਰਮੁਖ ਪੂਜੈ, ਗੁਰਮੁਖ ਸ਼ਬਦ ਵਿਚਾਰੇ, ਜਿਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ, ਮਨਮੁਖ ਅੰਧਾ ਅੰਧ ਕਮਾਵੈ, ਬਿਖਟੇ ਸੰਸਾਰੇ, ਮਾਇਆ ਮੋਹ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ, ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੇ ਸਤਿਗੁਰ ਭਾਏ, ਸੱਚਾ ਸ਼ਬਦ ਸਿਫਤੀ ਹੈ ਸਾਚੀ, ਸੱਚਾ ਮਨ ਵਸਾਏ, ਸੱਚੀ ਬਾਣੀ ਗੁਰਮੁਖ ਆਖੈ, ਹੋਮੈ ਵਿੱਚੋਂ ਜਾਏ, ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ, ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ, ਸਦਾ ਲਿਪਤ ਸਾਚੈ ਰੰਗ ਰਾਤਾ, ਗੁਰਕੈ ਸਹਿਜ ਸੁਭਾਏ, ਮਨਮੁਖ ਸਦ ਹੀ ਕੂੜੋ ਬੋਲੈ, ਬਿਖ ਬੀਜੈ ਬਿਖ ਖਾਏ, ਜਮਕਾਲ ਬਾਦਾ ਤਿਸਨਾ ਦਾਦਾ, ਬਿਨ ਗੁਣ ਕਵਣ ਛਡਾਏ, ਸੱਚਾ ਤੀਰਥ ਜਿਤ ਸਤ ਸਰ ਨਾਵਣ, ਗੁਰਮੁਖ ਆ ਬੁਝਾਏ, ਅੜਸਠ ਤੀਰਥ ਸਬਦ ਖਾਏ, ਜਿਤ ਨਹਾਤੈ ਮਲ ਪਾਏ ਮਲ ਜਾਏ, ਸੱਚਾ ਸਭ ਸੱਚਾ ਹੈ ਨਿਰਮਲ, ਨਾ ਮਨ ਲੱਗੈ ਨਾ ਲਾਏ, ਸੱਚੀ ਸਿਵ ਸੱਚੀ ਸਲਾਹ, ਪੂਰੇ ਗੁਰ ਤੇ ਪਾਏ, ਤਨ ਮਨ ਸਭ ਕੁਛ ਹਰ ਤਿਸ ਕੇਰਾ, ਦਰਮਤ ਕਹਿਣ ਨਾ ਜਾਏ, ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ, ਗੁਰ ਕੀ ਸਾਖੀ ਸਹਿਜੇ ਚਾਖੀ, ਤਿਸ ਨਾ ਅਗਨ ਬੁਝਾਏ, ਗੁਰ ਕਹਿ ਦਾ ਸ਼ਬਦ ਰਾਤਾ, ਸਹਿਜੇ ਮਾਤਾ ਸਹਿਜੇ ਰਿਆ ਸਮਾਏ, ਹਰ ਕਾ ਨਾਮ ਸਤ ਕਰ ਜਾਣੇ, ਗੁਰ ਕੇ ਭਾਏ ਪਿਆਰੇ, ਸੱਚੀ ਵਡਿਆਈ ਗੁਰ ਤੇ ਪਾਈ, ਸਾਚੇ ਨਾਏ ਪਿਆਰੇ, ਏਕੋ ਸੱਚਾ ਸਾਮੈ ਵਰਤੈ, ਬਿਰਲਾ ਕੋ ਵਿਚਾਰੈ, ਆਪੇ ਮੇਲ ਲਏ ਤਾਂ ਬਖਸੇ, ਸੱਚੀ ਭਗਤ ਸਵਾਰੇ, ਸਭੋ ਸੱਚ ਸੱਚ ਸੱਚ ਵਰਤੈ, ਗੁਰਮੁਖ ਕੋਈ ਜਾਣੈ, ਜੰਮਣ ਮਰਨਾ ਹੁਕਮ ਵਰਤੈ, ਗੁਰਮੁਖ ਆਪ ਪਛਾਣੈ, ਨਾਮ ਧਿਆਏ ਤਾਂ ਸਤਿਗੁਰ ਭਾਏ, ਜੋ ਇੱਛੈ ਸੋ ਫਲ ਪਾਏ।

ਨਾਨਕ ਤਿਸਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ। ਸੂਹੀ ਮਹੱਲਾ ਤੀਜਾ। ਕਾਇਆ ਕਾਮਣ ਅਤ ਸਵਾਲਿਓ, ਫਿਰ ਵਸੈ ਜਿਸ ਨਾਲੇ, ਫਿਰ ਸੱਚੇ ਤੇ ਸਵਾ ਸੁਹਾਗਣ ਗੁਰ ਕਾ ਸਬਦ ਸੰਭਾਲੇ। ਹਰ ਕੀ ਭਗਤ ਦਾ ਰੰਗ ਰਾਤਾ, ਹੋਮੈ ਵਿੱਚੋਂ ਜਾਲੇ, ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਓ। ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਤਾਲਾ, ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ। ਕਾਇਆ ਅੰਦਰ ਕਾਮਣ ਸਦਾ ਸੁਖ ਸਹੇਲੀ, ਗੁਰਮੁਖ ਨਾਮ ਸੰਭਾਲਾ, ਕਾਇਆ ਅੰਦਰ ਆਪੇ ਵਸੈ, ਅਲੱਖ ਨਾ ਲਖਿਆ ਜਾਈ। ਮਨਮੁਖ ਮੁਗਧ ਬੂਝੈ, ਨਾਹੀ ਬਾਹਰ ਭਾਲਣ ਜਾਈ, ਸਤਿਗੁਰ ਸੇਵੇ ਸਦਾ ਸੁਖ ਪਾਏ। ਸਤਿਗੁਰ ਅਲੱਖ ਦਿੱਤਾ ਲਿਖਾਈ, ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ, ਇਸ ਕਾਇਆ ਅੰਦਰ ਨੌ ਖੰਡ ਪ੍ਰਥਮੀ ਹੱਟ ਪਟਣ ਬਾਜਾਰਾ। ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ, ਗੁਰ ਕੈ ਸ਼ਬਦ ਵਿਚਾਇਆ ਵਿਚਾਰਾ, ਕਾਇਆ ਅੰਦਰ ਤੋਲ ਤੋਲਾਵੈ ਆਪੇ ਤੋਲਣ ਹਾਰਾ। ਇਹ ਮਨ ਰਤਨ ਜਵਾਹਰ ਮਾਣਕ, ਤਿਸਕਾ ਮੋਲ ਅਫਾਰਾ, ਮੋਲ ਕਿਤ ਹੀ ਨਾਮ ਪਾਈਐ ਨਾਹੀ, ਨਾਮ ਪਾਈਐ ਗੁਰ ਵਿਚਾਰਾ, ਗੁਰੂ ਹੋਵੈ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਜਿਸਨੋ ਦੇ ਸੋਈ ਜਨ ਪਾਵੈ, ਹੋਰ ਕਿਆ ਕੋ ਕਰੇ ਚਤੁਰਾਈ, ਕਾਇਆ ਅੰਦਰ ਭਾਉ ਭਾਉ ਵਸੈ, ਗੁਰਪ੍ਰਸਾਦੀ ਪਾਈ। ਕਾਇਆ ਅੰਦਰ ਬ੍ਰਹਮਾ ਬਿਸਨ ਮਹੇਸਾ, ਸਭ ਉਪਤ ਜਿਤ ਸੰਸਾਰਾ, ਸੱਚੇ ਆਪਣਾ ਖੇਲ ਰਚਾਇਆ, ਆਵਾ ਗੌਣ ਪਸਾਰਾ, ਪੂਰਾ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ। ਸਾ ਕਾਇਆ ਜੋ ਸਤਿਗੁਰ ਸੇਵੇ, ਸੱਚੇ ਆਪ ਸਵਾਰੀ, ਵਿਰਣਾ ਮੈਂ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ। ਨਾਨਕ ਸੱਚ ਵਡਿਆਈ ਪਾਏ, ਜਿਸਨੂੰ ਹਰ ਕਿਰਪਾ ਧਾਰੀ। ਰਾਗ ਸੂਹੀ ਮਹੱਲਾ ਤੀਜਾ। ਘਰ ਦਸਵਾਂ ਇੱਕਓਂਕਾਰ, ਸਤਿਗੁਰ ਪ੍ਰਸਾਦ ਦੁਨੀਆਂ ਨਾ ਸਲਾਹੇ, ਜੋ ਮਰ ਵੰਜ ਸੀ ਲੋਕਾਂ ਨਾ ਸਲਾਹੇ, ਜੋ ਮਰ ਖਾਕ ਥੀ। ਵਾਹ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ, ਸੱਚਾ ਵੇ ਪਰਵਾਹ ਰਹਾਉ, ਦੁਨੀਆਂ ਕੇਰੀ ਦੋਸਤੀ, ਮਨਮੁਖ ਦਜ ਮਰਨ, ਜੰਪਰ ਬੱਧੇ ਮਾਰੀਅਨ, ਵੇਲਾ ਨਾ ਲਾਨ, ਗੁਰਮ ਜਨਮ ਸਕਾਰਥਾ, ਸੱਚੇ ਸ਼ਬਦ ਲਗਨ, ਆਤਮ ਰਾਮ ਪ੍ਰਕਾਸ਼ਿਆ, ਸਹਿਜੇ ਸੁਖ ਰਹਨ, ਗੁਰ ਕਾ ਸ਼ਬਦ ਵਿਸਾਰਿਆ, ਦੂਜੇ ਭਾਏ ਚੰਨ, ਤਿਸਨਾ ਭੁੱਖ ਨਾ ਉਤਰੈ, ਅੰਤਨ ਜਲਤ ਫਿਰਨ, ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਕੁਟੰਬ ਸਿਉ, ਸਗਲੇ ਕੁੱਲ ਡੋਬਨ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਕਤ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ, ਇਹ ਮਨ ਜੈਸਾ ਸੇਵੈ ਤੈਸਾ ਹੋਵੈ, ਤੇਹ ਕਰਮ ਕਮਾਏ, ਆਪ ਵੀ ਜਾਪੇ ਹੀ ਖਾਵਣਾ, ਕਹਿਣਾ ਕਛੂ ਨਾ ਜਾਏ। ਮਹਾਂਪੁਰਖਾਂ ਕਾ ਬੋਲਣਾ ਹੋਵੈ ਕਿਤੇ ਪਰਥਾਏ, ਓਏ ਅੰਮ੍ਰਿਤ ਭਰੇ ਭਰਪੂਰ ਹੈ, ਓਏ ਉਹਨਾਂ ਤਿਰਨਾ ਤਮਾਏ, ਗੁਣਕਾਰੀ ਗੁਣ ਸੰਗ੍ਰਹਿ, ਅਵਰਾਓ ਪੌਦੇ ਸੇਨ, ਸੇਵੜ ਭਾਗੀ ਜੇ ਉਹਨਾਂ ਮਿਲ ਰਹੇ, ਅੰਦਰ ਨਾਮ ਲੈਣ, ਦੇਸੀ ਰਿਚ ਸੰਭਾਏ, ਜਿਨ ਭਾਈ ਮੇਦਣੀ, ਇੱਕੋ ਹੈ ਦਤਾਰ ਸੱਚਾ ਆਪ ਧਣੀ, ਸੋ ਸੱਚ ਤੇਰੇ ਨਾਲ ਹੈ, ਗੁਰਮੁਖ ਨਜ਼ਰ ਨਿਹਾਲ, ਆਪੇ ਬਖਸੇ ਮੇਲ ਲਏ, ਸੋ ਪ੍ਰਭ ਸਦਾ ਸੰਭਾਲ। ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ, ਪ੍ਰਭ ਮੇਲੇ ਤਾਂ ਮਿਲ ਰਹੇ, ਹੋਮੈ ਸਭ ਜਲਾਏ, ਸੋ ਸੋ ਸੱਚਾ ਵਿਸਰੈ, ਤ੍ਰਿ ਜੀਵਨ ਸੰਸਾਰ, ਨਦਰ ਕਰੇ ਨਾ ਵਿਸਰੈ, ਗੁਰਮਤੀ ਵਿਚਾਰ, ਸਤਿਗੁਰ ਮੇਲੇ ਤਾਂ ਮਿਲ ਰਹਾ, ਸੱਚਾ ਸਾਚ ਰੱਖਾਂ ਉਰਧਾਰ, ਮਿਲਿਆ ਹੋਏ ਨਾ ਵਿਛੜੈ, ਗੁਰ ਕੇ ਹਿਤ ਪਿਆਰ, ਪਰਸਲਾ ਹੀ ਆਪਣਾ, ਗੁਰ ਕੈ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ, ਸੋਭਾ ਬੰਤੀ ਨਾਰ, ਮਨਮੁਖ ਮਨ ਨਾ ਭਿਜਈ, ਅਤ ਮੈਲੇ ਚਿਤ ਕਠੋਰ, ਸੱਪੇ ਦੁੱਧ ਪਿਆਈਐ ਅੰਤਰ ਵਿਸਨ ਕੋਰ।
ਆਪ ਕਰੇ ਕਿਸੇ ਆਖੀਐ ਆਪੇ ਬਖਸ਼ਣਹਾਰ। ਗੁਰਪ੍ਰਸਭ ਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ। ਸੱਚਾ ਸਾਹੁ ਸੱਚੇ ਬਣਜਾਰੇ, ਉਥੇ ਕੂੜੇ ਨਾ ਟਿਕਨ, ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਚੰਨ। ਹਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ, ਪਈਏ ਕਿਰਤ ਕਮਾਵਣਾ ਕੋਈ ਨ ਮਿਟਣ ਹਾਰ। ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ, ਸੱਚ ਲਾਈ ਸੱਚ ਮਨ ਦਰ ਸੱਚੇ ਸਚਿਆਰ। ਪਰ ਪੂਰੇ ਪੂਰੀ ਮਤ ਹੈ ਇਨਸ ਨਾਮ ਧਿਆਏ, ਹਮ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾ ਏ। ਗੁਰਸਲਾ ਹੀ ਆਪਣਾ ਨਿਵ ਨਿਵ ਲਾਗਾ ਪਾਏ, ਤਨ ਮਨ ਸੌਪੀ ਆਗੈ ਧਰੀ ਵਿੱਚੋਂ ਆਪ ਗਵਾਏ। ਖਿੰਚੋ ਤਾਣ ਵਿਗੁੱਚੀ ਐ ਕਸਿਓ ਲਿਵਲਾਏ, ਹਮ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ। ਸਤਿਗੁਰ ਨਾ ਮਿਲੇ ਸਭ ਭਾਈ ਰਾ ਸੱਚੇ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੜੈ ਦਰ ਸੱਚੇ ਦਿਸਨ। ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ, ਅਵਗਣ ਵਿਕਣ ਪਲਣ ਗੁਰ ਕੀ ਸਾਜ ਕਰਨ। ਸੇ ਭਾਈ ਸੇ ਸੱਜਣਾ ਜੇ ਸੱਚਾ ਸੇਵਨ, ਅਵਗਣ ਵਿਕਣ ਪਲਣ ਗੁਣ ਕੀ ਸਾਜ ਕਰਨ। ਗੁਣ ਕੀ ਸਾਜ ਸੁਖ ਉਪਜੈ ਸੱਚੀ ਭਗਤ ਕਰੇਨ, ਸੱਚ ਵਣਜੈ ਗੁਰ ਸ਼ਬਦ ਸਿਉ ਲਾਹਾ ਨਾਮ ਲੈਣ। ਸੋਨਾ ਰੂਪਾ ਪਾਪ ਕਰ ਕਰ ਸੰਚੀਐ, ਚੱਲੈ ਨਾ ਚੱਲਦਿਆਂ ਨਾਲ, ਬਿਨਾਵੈ ਨਾਲ ਨ ਚਲਸੀ ਸਭ ਮੁੱਠੀ ਜਮਕਾਲ। ਮਨ ਕਾ ਤੋਸਾ ਮਨ ਹਰ ਨਾਮ ਹੈ, ਹਿਰਦੈ ਰੱਖੋ ਸਮਾਲ, ਇਹ ਖਰਚ ਅਖੁੱਟ ਹੈ ਗੁਰਮੁਖ ਨਿਭ ਹੈ ਨਾਲ, ਇਹ ਮਨ ਮੂਲੋ ਭੁੱਲਿਆ ਜਾਸੈ ਪਤ ਗਵਾਏ। ਏ ਜਗਤ ਮੋਹੇ ਦੂਜੈ ਵਿਆਪਿਆ ਗੁਰਮਤੀ ਸੱਚ ਧਿਆਏ, ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ। ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹੇ ਸਮਾਏ, ਸੋ ਸੋ ਮੇਰਾ ਰੰਗਲਾ ਰੰਗੇ ਸਹਿਜ ਸੁਭਾਏ, ਕਾਮਣ ਰੰਗ ਨਾ ਤਾਂ ਚੜੈ ਜਾਂ ਪਿਰਕੈ ਅੰਕ ਸਮਾਏ। ਚਿਰੀ ਵਿਛੁਨੈ ਭੀ ਮਿਲਣ ਜੋ ਸਤਿਗੁਰ ਸੇਵਨ, ਅੰਤਰ ਨਵਦ ਨਾਮ ਹੈ ਖਾਨ ਖਰਚਣ, ਨਾਨਕ ਟੈਈ ਹਰ ਗੁਣ ਸਹਿਜ ਰਵਨ। ਨਾ ਓਏ ਜਨਮੈ ਨਾ ਮਰੈ ਨਾ ਓਏ ਦੁੱਖ ਸਹਨ, ਗੁਰ ਰਾਖੇ ਸੇ ਉਪਰੇ ਹਰ ਸਿਉ ਕੇਲ ਕਰਨ। ਸੱਜਣ ਮਿਲੇ ਨਾ ਵਿਛੜੈ ਜੇ ਅੰਦਨ ਮਿਲੇ ਰਾਨ, ਵਿਣ ਜਗ ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚ ਲਹਨ।